0: ਪੁਰਖਾਂ ਲਈ ਜਿੰਨਾ ਆਟਾ ਗੁੰਨਿਆ ਸੀ, ਭਗਤ ਨਹੀਂ ਪ੍ਰਸ਼ਾਦੇ ਪਕਾਈ ਜਾਂਦੀ ਹੈ, ਭਗਵਾਨ ਜੀ ਛਕੀ ਜਾਂਦੇ ਨੇ, ਸਾਰੀ ਪ੍ਰਾਤ ਦੇ ਆਟੇ ਦੇ ਪ੍ਰਸ਼ਾਦੇ ਛਕ ਲਏ। ਸਾਧ ਸੰਗਤ ਜੀ, ਮਹਾਂਪਰਲੋ ਦੇ ਸਮੇਂ ਕਰੋੜਾਂ ਬ੍ਰਹਿਮੰਡ ਜਿਸ ਭਗਵਾਨ ਜੀ ਦੇ ਪੇਟ ਦੇ ਵਿੱਚ ਸਮਾ ਜਾਂਦੇ ਨੇ, ਇੱਕ ਆਟੇ ਦੀ ਪਰਾਤ ਤੇ ਇਸ ਭਗਵਾਨ ਜੀ ਦਾ ਪੇਟ ਕੀ ਭਰੇਗੀ। ਪਕਾਉਂਦਿਆਂ ਪਕਾਉਂਦਿਆਂ ਜਿਸ ਵੇਲੇ ਆਟਾ ਵੀ ਮੁੱਕ ਗਿਆ, ਮਿੱਠੇ ਸਨਿਗਧ ਭੋਜਨ, ਤਰਕਾਰੀਆਂ, ਸਬਜ਼ੀਆਂ, ਭਾਜੀਆਂ, ਮੁਰੱਬੇ ਜਿੰਨੇ ਸਨ ਸਾਰੇ ਛਕਾ ਦਿੱਤੇ। ਅੰਤਰਜਾਮੀ ਜੀ ਚੁੱਪ ਕਰਕੇ ਛਕੀ ਜਾਂਦੇ ਨੇ। ਭਗਤਨੀ ਵਿਚਾਰੀ ਛਕਾਉਂਦੀ ਥੱਕ ਗਈ ਅਤੇ ਥੱਕੀ ਹੋਈ ਅੱਕੀ ਹੋਈ ਬਾਹਰ ਗਵਾਂਢਣ ਦੇ ਕੋਲ ਚਲੀ ਗਈ ਅਤੇ ਇਸ ਨੇ ਆਖਿਆ, ਭਗਤਨੀ ਦੇ ਤਾਈਂ, ਭੈਣੇ ਕੀ ਗੱਲ ਹੈ, ਅੱਜ ਤੇਰੇ ਮੁੱਖ ਦੇ ਉੱਪਰ ਉਦਾਸੀ ਕਿਉਂ ਹੈ, ਅੱਜ ਤੇਰੇ ਮੁੱਖ ਦੇ ਉੱਪਰ ਪ੍ਰਸੰਨਤਾ ਨਹੀਂ। ਅਤੇ ਭਗਤਨੀ ਨੇ ਸੁੱਤੇ ਸੇਧੀ ਕਹਿ ਦਿੱਤਾ, ਕਹਿਣ ਲੱਗੀ, ਭੈਣੇ ਕੀ ਦੱਸਾਂ, ਆ ਅੰਤਰਜਾਮੀ ਨੌਕਰ ਘਰ ਦੇ ਵਿੱਚ ਰੱਖਿਆ, ਮੈਂ ਤੇ ਸੋਚਿਆ ਸੀ ਇਸ ਨੂੰ ਰਜਾ ਕੇ ਭੋਜਨ ਛਕਾ ਲਵਾਂ, ਪਰ ਇਹ ਛੱਠੀਆਂ ਦਾ ਭੁੱਖਾ ਪਤਾ ਨਹੀਂ ਕਿੱਥੋਂ ਆ ਗਿਆ, ਸਾਰੇ ਪਦਾਰਥ ਖਾ ਗਿਆ ਪਰ ਰੱਜਦਾ ਹੀ ਨਹੀਂ। ਹੁਣ ਨਿੰਦਿਆ ਕਰ ਦਿੱਤੀ ਨਾ, ਜਿਹੜੇ ਭਗਵਾਨ ਜੀ ਕਰੋੜਾਂ ਬ੍ਰਹਿਮੰਡਾਂ ਦੇ ਸਾਰੇ ਜੀਵਾਂ ਨੂੰ ਦਾਤਾ ਰੂਪ ਨੇ, ਉਸ ਨੂੰ ਛੱਠੀਆਂ ਦਾ ਭੁੱਖਾ ਕਹਿ ਦਿੱਤਾ। ਇੰਨਾ ਬਚਨ ਆਖਿਆ ਤੇ ਅੰਤਰਜਾਮੀ ਜੀ ਅਲੋਪ ਹੋ ਗਏ, ਕਹਿਣ ਲੱਗੀ, ਜੀ ਇੰਨਾ ਕੁਝ ਛੱਕ ਗਿਆ, ਰੱਜਦਾ ਹੀ ਨਹੀਂ। ਇਸ ਪ੍ਰਕਾਰ ਗੁਆਂਢਣ ਦੇ ਨਾਲ ਗੱਲਾਂ ਬਾਤਾਂ ਕਰਕੇ ਸਮਾਂ ਬਤੀਤ ਕਰਕੇ ਘਰ ਆਈ, ਆ ਕਰਕੇ ਆਖਿਆ, ਅੰਤਰਜਾਮੀ ਸੰਤ ਮਹਾਂਪੁਰਖ ਆਉਣ ਵਾਲੇ ਨੇ, ਚੱਲ ਲੰਗਰ ਦੀ ਤਿਆਰੀ ਕਰੀਏ। ਪਰ ਅੱਗੋਂ ਕੋਈ ਆਵਾਜ਼ ਹੀ ਨਾ ਆਈ। ਘਰ ਦੇ ਅੰਦਰ ਬਾਹਰ ਦੇਖਿਆ, ਅੰਤਰਜਾਮੀ ਜੀ ਕਿਧਰਿਆਂ ਨਾਲ ਲੱਭੇ, ਉੱਦਮ ਕਰਕੇ ਹੱਲਾ ਮਾਰ ਕੇ ਆਪ ਸੇਵਾ ਵਿੱਚ ਜੁੜ ਗਈ ਭਗਤਨੀ। ਲੰਗਰ ਪ੍ਰਸ਼ਾਦੇ ਭੋਜਨ ਤਿਆਰ ਕੀਤਾ, ਸੰਤ ਜਨ ਆ ਗਏ, ਭੋਜਨ ਪ੍ਰਸ਼ਾਦਾ ਛਕਾਇਆ। ਜਿਸ ਵੇਲੇ ਸੰਤਾਂ ਨੂੰ ਵਿਦਾ ਕੀਤਾ ਨਾ, ਅਤੇ ਭਗਤ ਤ੍ਰਿਲੋਚਨ ਜੀ ਪੁੱਛਦੇ ਨੇ, ਭਗਤਣੀਏ ਅੱਜ ਇਕੱਲੀ ਲੱਗੀ ਹੈ, ਅੰਤਰਜਾਮੀ ਕਿੱਥੇ ਹੈ? ਕਹਿਣ ਲੱਗੀ, ਪਤੀ ਜੀ ਅੰਤਰਜਾਮੀ ਪਤਾ ਨਹੀਂ ਕਿੱਥੇ ਚਲਿਆ ਗਿਆ ਹੈ। ਭਗਤ ਜੀ ਨੇ ਆਖਿਆ, ਕੁਛ ਕਿਹਾ ਤਾਂ ਨਹੀਂ ਸੀ? ਕਹਿਣ ਲੱਗੀ, ਜੀ ਕਹਿਣਾ ਕੀ ਸੀ, ਮੈਂ ਤਾਂ ਸਗੋਂ ਜਾਣਿਆ ਬਾਲਕ ਰੂਪ ਹੈ, ਇਹਨਾਂ ਨੂੰ ਤ੍ਰਿਪਤ ਕਰ ਦੇਵਾਂ, ਰਜਾ ਕੇ ਭੋਜਨ ਛਕਾਵਾਂ। ਮੈਂ ਜਿੰਨਾ ਭੋਜਨ ਛਕਾਇਆ ਸਾਰਾ ਹੀ ਭੋਜਨ ਛੱਕ ਗਏ, ਸਾਰੀਆਂ ਮਠਿਆਈਆਂ ਛੱਕ ਗਏ, ਸਾਰੇ ਮੁਰੱਬੇ ਅਚਾਰ ਭਾਜੀਆਂ ਛੱਕ ਗਏ, ਤਰਕਾਰੀਆਂ ਦਾਲਾਂ ਛੱਕ ਗਏ, ਪਰਾਤ ਭਰੀ ਆਟੇ ਦੀ ਛੱਕ ਗਏ, ਅਤੇ ਅੰਤਰਜਾਮੀ ਰੱਜੇ ਹੀ ਨਾ। ਫਿਰ ਕਹਿਣ ਲੱਗੇ, ਭਗਤ ਜੀ ਤੂੰ ਕੀ ਆਖਿਆ ਸੀ? ਕਹਿਣ ਲੱਗੀ, ਕੁਝ ਵੀ ਨਹੀਂ, ਮੈਂ ਤਾਂ ਅੱਕੀ ਸੜੀ ਬਾਹਰ ਚਲੀ ਗਈ ਅਤੇ ਗੁਆਂਢਣ ਨਾਲ ਗੱਲਾਂ ਕਰਦੀ ਨੇ ਆਖਿਆ ਸੀ ਛੱਠੀਆਂ ਦਾ ਭੁੱਖਾ ਪਤਾ ਨਹੀਂ ਕਿੱਥੋਂ ਆ ਗਿਆ, ਉਹਨੇ ਸੁਣ ਲਿਆ ਹੋਣਾ, ਉਸ ਤੋਂ ਬਾਅਦ ਦਿਸਿਆ ਹੀ ਨਹੀਂ। ਅਤੇ ਇਸ ਵੇਲੇ ਭਗਤ ਜੀ ਨੇ ਅੰਤਰਯਾਮਤਾ ਦੇ ਨਾਲ ਦੇਖਿਆ, ਕਹਿਣ ਲੱਗੇ, ਭਲੀਏ ਇਹ ਨਾਂ ਦਾ ਹੀ ਅੰਤਰਜਾਮੀ ਨਹੀਂ, ਕੁੱਲ ਸ੍ਰਿਸ਼ਟੀ ਦੇ ਜੀਵਾਂ ਦੇ ਹਿਰਦਿਆਂ ਦੀ ਜਾਣਨ ਵਾਲਾ ਅੰਤਰਜਾਮੀ ਪਰਮੇਸ਼ਰ ਆਇਆ ਸੀ, ਸਾਨੂੰ ਬੁੱਢੇ ਹੋਏ ਜਾਣ ਕੇ ਸਾਡੀ ਸੇਵਾ ਕਰਨ ਵਾਸਤੇ ਆਇਆ ਸੀ, ਕਾਰਜ ਸਵਾਰਨ ਵਾਸਤੇ ਆਇਆ ਸੀ। ਉਹਨਾਂ ਨੇ ਪਹਿਲਾਂ ਨਿਯਮ ਦੱਸਿਆ ਸੀ, ਤੈਨੂੰ ਦੱਸਿਆ ਸੀ, ਭਗਵਾਨ ਦੀ ਕਦੇ ਨਿੰਦਿਆ ਨਾ ਕਰੀ, ਅੰਤਰਜਾਮੀ ਦੀ ਨਿੰਦਿਆ ਨਾ ਕਰੀ। ਅੰਤਰਜਾਮੀ ਨੇ ਕਿਹਾ ਸੀ, ਜਿਸ ਦਿਨ ਨਿੰਦਿਆ ਕਰੋਗੇ ਅਸੀਂ ਚਲੇ ਜਾਵਾਂਗੇ। ਤੂੰ ਪਰਮੇਸ਼ਰ ਜੀ ਨੂੰ, ਕਰੋੜਾਂ ਬ੍ਰਹਿਮੰਡਾਂ ਦੇ ਸਾਰੇ ਜੀਵਾਂ ਦੇ ਦਾਤੇ ਜੀ ਨੂੰ ਛੱਠੀਆਂ ਦਾ ਭੁੱਖਾ ਕਿਹਾ, ਤਾਂ ਅੰਤਰਜਾਮੀ ਜੀ ਚਲੇ ਗਏ ਨੇ। ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਫਰਮਾਵਣਾ ਕਰਦੇ ਨੇ, ਤ੍ਰਿਲੋਚਨ ਗੁਰ ਮਿਲ, ਪੂਜਨੀਕ ਪਰਮੇਸ਼ਰ ਜੀ ਮਿਲੇ ਨੇ ਤ੍ਰਿਲੋਚਨ ਜੀ ਨੂੰ, ਭਾਈ ਸਿੱਧ ਜਿਨ੍ਹਾਂ ਦੀ ਕਲਿਆਣ ਹੋਈ ਹੈ, ਜਿਹੜੇ ਮੁਕਤ ਰੂਪ ਹੋਏ ਨੇ, ਜਿਹੜੇ ਜੀਵਨ ਮੁਕਤ ਹੋਏ ਨੇ, ਐਸੇ ਪਰਮੇਸ਼ਰ ਜੀ ਤ੍ਰਿਲੋਚਨ ਜੀ ਨੂੰ ਮਿਲੇ ਤੇ ਸਾਰੇ ਕਾਰਜ ਸਵਾਰੇ।
1: ਬੇਣੀ ਕਾ ਗੁਰ ਕੀਓ ਪ੍ਰਗਾਸ,
0: ਭਗਤ ਬੇਣੀ ਜੀ ਨੂੰ ਪਰਮੇਸ਼ਰ ਜੀ ਨੇ ਪ੍ਰਗਾਸ ਗਿਆਨ, ਬ੍ਰਹਮ ਗਿਆਨ ਦਾ ਚਾਨਣ ਕਰ ਦਿੱਤਾ। ਸਾਧ ਸੰਗਤ ਜੀ, ਭਗਤ ਬੇਣੀ ਜੀ ਘਰ ਦੇ ਅੰਦਰ ਅਤਿਅੰਤ ਗਰੀਬੀ ਹੈ, ਸੋ ਇਸ ਪ੍ਰਕਾਰ ਗੁਰੂ ਦਾ ਉਪਦੇਸ਼ ਲਿਆ ਤੇ ਗੁਰੂ ਨੇ ਕਹਿ ਦਿੱਤਾ, ਬੇਣੀ ਵਾਹਿਗੁਰੂ ਜੀ ਦੀ ਬੰਦਗੀ ਕਰਿਆ ਕਰ, ਵਾਹਿਗੁਰੂ ਜੀ ਦਲਿੱਦਰ ਕੱਟ ਦਿੰਦੇ ਨੇ, ਸੁਦਾਮੇ ਦਾ ਕੱਟਿਆ ਤੇਰਾ ਵੀ ਕੱਟਣਗੇ। ਬੇਣੀ ਜੀ ਪਰਮੇਸ਼ਰ ਦੀ ਭਗਤੀ ਕਰਨ ਲੱਗੇ, ਘਰੋਂ ਆ ਜਾਂਦੇ ਨੇ, ਜੰਗਲ ਵਿੱਚ ਸਾਰਾ ਦਿਨ ਚੌਂਕੜਾ ਮਾਰ ਕੇ ਬੈਠੇ ਰਹਿੰਦੇ ਨੇ ਤੇ ਪਰਮੇਸ਼ਰ ਜੀ ਦੀ ਭਗਤੀ ਕਰਦੇ ਨੇ। ਇੱਕ ਦਿਨ ਬਤੀਤ ਹੋਇਆ, ਦੋ ਦਿਨ ਬਤੀਤ ਹੋਏ, ਕਈ ਦਿਨ ਬਤੀਤ ਹੋਏ, ਹਫ਼ਤੇ ਬਤੀਤ ਹੋ ਗਏ, ਮਹੀਨੇ ਬਤੀਤ ਹੋ ਗਏ, ਘਰ ਦੇ ਵਿੱਚ ਛਕਣ ਵਾਸਤੇ ਪਦਾਰਥ ਕੋਈ ਨਾ ਬਚਿਆ। ਘਰ ਵਾਲੀ ਕਹਿੰਦੀ, ਪਤੀ ਜੀ ਘਰ ਦੇ ਵਿੱਚ ਅੰਨ ਨਹੀਂ ਬਚਿਆ, ਧਨ ਨਹੀਂ ਬਚਿਆ, ਪੈਸੇ ਖਰਚ ਹੋ ਗਏ, ਆਟਾ ਦਾਣਾ ਸਾਰਾ ਮੁੱਕ ਗਿਆ, ਕੁਝ ਤੇ ਲਿਆ ਕੇ ਦਿਓ ਨਾ, ਤੁਸੀਂ ਜਾਂਦੇ ਕਿੱਥੇ ਹੋ, ਕੁਝ ਲੈ ਕੇ ਤੇ ਆਉਂਦੇ ਨਹੀਂ। ਤੇ ਭਗਤ ਬੇਣੀ ਜੀ ਕਹਿਣ ਲੱਗੇ, ਭਲੀਏ ਮੈਂ ਰਾਜੇ ਦੇ ਦਰਬਾਰ ਵਿੱਚ ਕਥਾ ਕਰਨ ਜਾਣਾ ਹਾਂ, ਤੇ ਰਾਜੇ ਨੇ ਆਖਿਆ ਜਦੋਂ ਭੋਗ ਪਵੇਗਾ ਬਹੁਤ ਪਦਾਰਥ ਦੇਵੇਗਾ। ਹੁਣ ਗੁਰੂ ਦੀ ਗੱਲ ਦੇ ਉੱਪਰ ਨਿਸ਼ਚੈ ਕਿ ਬੰਦਗੀ ਕਰੀਏ ਪਰਮੇਸ਼ਰ ਜੀ ਦੀ, ਜਿਵੇਂ ਸੁਦਾਮੇ ਦਾ ਦਲਿੱਦਰ ਕੱਟਿਆ ਗਰੀਬੀ ਚੱਕ ਦਿੱਤੀ ਸੀ, ਭਗਵਾਨ ਜੀ ਮੇਰੀ ਵੀ ਗਰੀਬੀ ਚੱਕ ਦੇਣਗੇ। ਜਾਂਦੇ ਨੇ ਬੰਦਗੀ ਕਰਨ ਵਾਸਤੇ, ਪਰ ਵਲ ਛਲ ਕਰਕੇ ਝੱਤ ਲੰਘਾਵੈ। ਘਰ ਵਾਲੀ ਜਦੋਂ ਰਸਤਾ ਲਿਆਉਣ ਵਾਸਤੇ ਕਹਿੰਦੀ ਹੈ

0: ਉਸ ਵੇਲੇ ਟਾਲਾ ਕਰ ਦਿੰਦੇ ਨੇ, ਰਾਜਾ ਬੜਾ ਚੰਗਾ ਹੈ, ਕਹਿੰਦਾ ਮੈਂ ਰਸਦਾ ਭੇਜ ਦੇਵਾਂਗਾ, ਤੇ ਜਦੋਂ ਰਾਜੇ ਦੀ ਮਰਜ਼ੀ ਹੋਵੇਗੀ ਭਲੀਏ ਰਸਦਾ ਆ ਜਾਣਗੀਆਂ। ਘਰ ਦੇ ਵਿੱਚ ਪੁੱਤਰ ਨੇ ਜਨਮ ਲਿਆ ਪਰ ਵੰਡਣ ਵਾਸਤੇ ਗੁੜ ਤੱਕ ਵੀ ਘਰ ਵਿੱਚ ਹੈ ਨਹੀਂ। ਘਰਵਾਲੀ ਗੁੱਸੇ ਵਿੱਚ ਆ ਗਈ, ਕਹਿਣ ਲੱਗੀ ਪਤਾ ਨਹੀਂ ਕਿਹੋ ਜਿਹਾ ਤੇਰਾ ਰਾਜਾ ਹੈ, ਇੰਨਾ ਸਮਾਂ ਹੋ ਗਿਆ ਤੈਨੂੰ ਰਾਜੇ ਦੇ ਦਰਬਾਰ ਕਥਾ ਕਰਦੇ ਨੂੰ ਦਿੱਤੀ ਤੇ ਫੁੱਟੀ ਕੌਡੀ ਵੀ ਨਹੀਂ, ਭੁੱਖੇ ਮਰਦੇ ਆ, ਕੀ ਕਵਾਂ ਤੈਨੂੰ ਤੇ ਕੀ ਕਵਾਂ ਤੇਰੇ ਰਾਜੇ ਨੂੰ। ਮਨ ਵਿੱਚ ਬੜਾ ਵੈਰਾਗ ਆਇਆ, ਵੈਰਾਗੀ ਮਨ ਦੇ ਨਾਲ ਭਗਤ ਬੇਣੀ ਜੀ ਜੰਗਲ ਵਿੱਚ ਬੈਠੇ ਨੇ, ਭਗਵਾਨ ਜੀ ਤੁਹਾਡੀ ਬੰਦਗੀ ਕਰਦਿਆਂ ਘਰਵਾਲੀ ਤੋਂ ਹੀ ਤਾਨੇ ਸੁਣਨੇ ਪੈ ਰਹੇ ਨੇ, ਮੈਂ ਤੇ ਸੁਣਿਆ ਸੀ ਆਪ ਜੀ ਦਲਿੱਦਰ ਚੱਕ ਦਿੰਦੇ ਹੋ, ਮਹਾਰਾਜ ਕਦੋਂ ਮੇਰਾ ਦਲਿੱਦਰ ਚੱਕੋਗੇ। ਅੱਜ ਵੈਰਾਗ ਦੇ ਨਾਲ ਬੇਨਤੀਆਂ ਕਰਦੇ ਨੇ ਨਾ, ਬੇਨਤੀਆਂ ਨੂੰ ਸਰਵਣ ਕਰਕੇ ਭਗਵਾਨ ਜੀ ਦਾ ਹਿਰਦਾ ਪਸੀਜਿਆ, ਰਾਜੇ ਦਾ ਰੂਪ ਧਾਰਨ ਕੀਤਾ, ਸ਼ਾਹੀ ਅਸਵਾਰੀ ਦੇ ਉੱਪਰ ਅਸਵਾਰ ਨੇ, ਗੱਡੇ ਭਰੇ ਹੋਏ ਨੇ ਰਸਦਾਂ ਦੇ, ਤੇ ਭਗਤ ਜੀ ਦੇ ਘਰ ਆਣ ਉਤਾਰਾ ਕੀਤਾ, ਆਵਾਜ਼ ਮਾਰੀ ਦੇਵੀ ਤੇਰਾ ਘਰ ਵਾਲਾ ਬੇਣੀ ਭਗਤ ਮੇਰੇ ਹੀ ਦਰਬਾਰ 'ਚ ਕਥਾ ਕਰਦਾ, ਇਹ ਰਸਦਾਂ ਤੇਰੇ ਵਾਸਤੇ ਲੈ ਕੇ ਆਏ ਆ, ਇਹਨਾਂ ਨੂੰ ਸਾਂਭ ਲੈ। ਤੇ ਬੇਣੀ ਭਗਤ ਦੀ ਘਰਵਾਲੀ ਨੇ ਬਾਹਰ ਆ ਕੇ ਦੇਖਿਆ ਗੱਡਿਆਂ ਦੀ ਕਤਾਰ ਖੜੀ ਹੈ, ਕਿਸੇ ਗੱਡੇ ਦੇ ਉੱਪਰ ਘਿਓ ਦੇ ਕੁੱਪ ਨੇ, ਕਿਸੇ ਦੇ ਉੱਪਰ ਖੰਡ ਦੇ ਤੋੜੇ ਨੇ, ਕਿਸੇ ਦੇ ਉੱਪਰ ਆਟਾ, ਕਿਸੇ 'ਤੇ ਚਾਵਲ, ਕਿਸੇ 'ਤੇ ਦਾਲਾਂ, ਗੱਡੇ ਭਰੇ ਨੇ, ਲਾਈਨ ਲੱਗੀ ਹੈ। ਭਗਵਾਨ ਜੀ ਰਸਦਾ ਦੇ ਕਰਕੇ ਨਾ ਭਗਤ ਦੀ ਘਰਵਾਲੀ ਨੂੰ, ਅਤੇ ਇਸੇ ਪ੍ਰਕਾਰ ਬੇਣੀ ਜੀ ਦੇ ਕੋਲ ਜਾਣ ਲੱਗੇ ਅਤੇ ਬਚਨ ਕੀਤਾ, ਦੇਵੀ ਹਾਲੇ ਤਾਂ ਕਥਾ ਦਾ ਮੱਧ ਹੀ ਲੱਗਾ, ਇੰਨੇ ਪਦਾਰਥ ਤੇਰੇ ਵਾਸਤੇ ਲੈ ਕੇ ਆਏ ਹਾਂ, ਬਹੁਤ ਸਾਰਾ ਸੋਨਾ ਦੇ ਦਿੱਤਾ, ਬੜੀ ਨਕਦੀ ਦੇ ਦਿੱਤੀ। ਜਦੋਂ ਹੁਣ ਨਕਦੀ ਮਿਲ ਗਈ, ਸੋਨਾ ਮਿਲ ਗਿਆ, ਇਸਤਰੀਆਂ ਨੂੰ ਸੋਨਾ ਬੜਾ ਪਿਆਰਾ ਹੁੰਦਾ, ਅਤਿਅੰਤ ਪ੍ਰਸੰਨ ਹੋ ਗਈ। ਇੰਨੀਆਂ ਰਸਦਾਂ ਆ ਗਈਆਂ, ਹੁਣ ਤਾਂ ਖਾਂਦਿਆਂ ਖਰਚਦਿਆਂ ਸਾਲਾਂ ਤੱਕ ਵਰਿਆਂ ਬੱਧੀ ਮੁੱਕੇਗਾ ਹੀ ਨਹੀਂ। ਬੜੀ ਪ੍ਰਸੰਨ ਹੋਈ, ਭਗਵਾਨ ਜੀ ਬੇਣੀ ਦੇ ਕੋਲ ਗਏ, ਬੇਣੀ ਜੀ ਨੂੰ ਜਾ ਕੇ ਜਿੱਥੇ ਜੰਗਲ ਵਿੱਚ ਬੈਠੇ ਸਨ ਨਾ, ਇਵੇਂ ਪ੍ਰਤੀਤ ਹੋਇਆ ਪੱਤੇ ਪੱਤੇ ਦੇ ਵਿੱਚ ਭਗਵਾਨ ਜੀ ਨੇ, ਹਿਰਦੇ ਦੇ ਵਿੱਚ ਭਗਵਾਨ ਜੀ ਨੇ, ਨੇਤਰ ਖੋਲ ਕੇ ਦੇਖਿਆ ਤੇ ਪੱਤੇ ਪੱਤੇ 'ਚ ਹੀ ਨਜ਼ਰ ਆਉਂਦੇ ਨੇ, ਹਿਰਦੇ 'ਚ ਵੀ ਨਜ਼ਰ ਆਉਂਦੇ ਨੇ। ਪ੍ਰਤੱਖ ਹੋ ਕਰਕੇ ਦਰਸ਼ਨ ਦਿੱਤੇ, ਬੇਣੀ ਭਗਤਾ ਤੂੰ ਸਿਦਕ ਰੱਖਿਆ, ਸਿਦਕ ਵਾਲਿਆਂ ਦੇ ਬੇੜੇ ਪਾਰ, ਤੇਰੀ ਗਰੀਬੀ ਚੱਕੀ ਗਈ, ਜਾ ਕਰਕੇ ਸੰਤਾਂ ਮਹਾਂਪੁਰਖਾਂ ਭਗਤਾਂ ਦੀ ਸੇਵਾ ਕਰਿਆ ਕਰ, ਹੁਣ ਤੈਨੂੰ ਜੰਗਲ ਵਿੱਚ ਆਉਣ ਦੀ ਲੋੜ ਨਹੀਂ, ਘਰੇ ਰਹਿ ਕੇ ਬੰਦਗੀ ਕਰਿਆ ਕਰ, ਆਈਆਂ ਗਈਆਂ ਸੰਗਤਾਂ ਨੂੰ ਉਪਦੇਸ਼ ਦਿਆ ਕਰ ਤੇ ਸੰਤਾਂ ਦੀ ਸੇਵਾ ਕਰਿਆ ਕਰ, ਰਸਦਾਂ ਪੁੱਜਦੀਆਂ ਰਹਿਣਗੀਆਂ। ਇਸ ਪ੍ਰਕਾਰ ਬੇਣੀ ਭਗਤ ਜੀ ਦੇ ਕਾਰਜ ਸਵਾਰੇ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਬੇਣੀ ਕਹੋ ਗੁਰ ਕੀਓ ਪ੍ਰਗਾਸ। ਇਸ ਪ੍ਰਕਾਰ ਗੋਰੇ ਪੂਜਨੀਕ ਪਰਮੇਸ਼ਰ ਜੀ ਨੇ ਬੇਣੀ ਜੀ ਨੂੰ ਬ੍ਰਹਮ ਗਿਆਨ ਆਤਮ ਗਿਆਨ ਦੇ ਕਰਕੇ ਨਿਹਾਲ ਕਰਨਾ ਕੀਤਾ ਤੇ ਗਰੀਬੀ ਤਿੰਨਾਂ ਦੀ ਮੇਟ ਦਿੱਤੀ।
1: ਰੇ ਮਨ ਤੂੰ ਵੀ ਹੋਏ ਦਾਸ,
0: ਹੇ ਮਨਾ, ਹੇ ਪਿਆਰੇ, ਹੇ ਭਾਈ, ਐਸੇ ਪਰਮੇਸ਼ਰ ਜੀ ਦਾ ਤੂੰ ਵੀ ਦਾਸ ਹੋ ਕਰਕੇ ਰਹਿਣਾ ਕਰ, ਪਰਮੇਸ਼ਰ ਜੀ ਤੇਰੇ ਵੀ ਕਾਰਜ ਸਵਾਰਨਗੇ।
1: ਜੈ ਦੇਵ ਤਿਆਗਿਓ ਅਹੰਮੇਵ,
0: ਭਗਤ ਜੈ ਦੇਵ ਜੀ ਜਿਨ੍ਹਾਂ ਨੇ ਅਹੰਮੇਵ ਹੰਗਤਾ ਮਮਤਾ ਤਿਆਗ ਹੀ ਦਿੱਤੀ ਤੇ ਅਤਿਅੰਤ ਨਿਮਰਤਾਵਾਨ ਹੋਏ ਨਾ, ਭਗਵਾਨ ਜੀ ਨੇ ਤਿੰਨਾਂ ਦੇ ਕਾਰਜ ਸਵਾਰੇ। ਗੀਤ ਗੋਬਿੰਦ ਆਪ ਜੀ ਨੇ ਗ੍ਰੰਥ ਲਿਖਿਆ ਜੋ ਪਰਮੇਸ਼ਰ ਜੀ ਦੀ ਭਗਤੀ ਦਾ ਸੀ, ਦੋ ਉਤਾਰੇ ਉਸਦੇ ਕੀਤੇ, ਇੱਕ ਉਤਾਰਾ ਲੈ ਕਰਕੇ ਜਗਨਨਾਥਪੁਰੀ ਭਗਵਾਨ ਜੀ ਦੇ ਦਰਬਾਰ ਪੁੱਜੇ ਤੇ ਜਿਹੜਾ ਗੀਤ ਗੋਬਿੰਦ ਗ੍ਰੰਥ ਲਿਖਿਆ ਸੀ ਨਾ, ਲਿਖੇ ਹੋਏ ਭਜਨ ਸਾਰੇ ਮੰਦਰ ਦੇ ਵਿੱਚ ਆਪ ਗਾਇਨ ਕੀਤੇ। ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਮੋਹੇ ਗਏ, ਬੰਦਗੀ ਦੇ ਵਿੱਚ ਚਿੱਤ ਜੁੜ ਗਿਆ। ਇੰਨਾ ਜ਼ਿਆਦਾ ਤੇਜ ਪ੍ਰਤਾਪ ਭਗਤ ਜੈ ਦੇਵ ਜੀ ਦਾ ਹੋਇਆ ਕਿ ਸਾਰੀ ਪੁਰੀ ਦੇ ਅੰਦਰ ਸਾਧ ਸੰਗਤ ਜੀ ਜਗਨਨਾਥਪੁਰੀ ਦੇ ਅੰਦਰ ਜੈ ਦੇਵ ਜੈ ਦੇਵ ਜੈ ਦੇਵ ਲੋਕ ਕਹਿਣ ਲੱਗੇ। ਰਾਜਾ ਸੁਣ ਕੇ ਬੜੀ ਈਰਖਾ ਦੇ ਵਿੱਚ ਆਇਆ, ਕਹਿਣ ਲੱਗਾ ਗਰੀਬੜਾ ਜਿਹਾ ਪਤਾ ਨਹੀਂ ਕਿੱਥੋਂ ਆਇਆ, ਇਹ ਤੇਜ ਪ੍ਰਤਾਪ ਮੇਰਾ ਹੋਣਾ ਚਾਹੀਦਾ। ਐਲਾਨ ਕਰ ਦਿੱਤਾ ਮੈਂ ਵੀ ਹੁਣ ਗੀਤ ਗੋਬਿੰਦ ਗ੍ਰੰਥ ਲਿਖਾਂਗਾ। ਹੰਕਾਰੀ ਸੀ ਨਾ, ਵੱਡਾ ਗ੍ਰੰਥ ਤੇ ਲਿਖ ਲਿਆ, ਭਗਵਾਨ ਜੀ ਨੂੰ ਲਿਆ ਕੇ ਭੇਟਾ ਕਰ ਦਿੱਤਾ। ਕਹਿਣ ਲੱਗਾ ਗਰੀਬੜੇ ਜੈ ਦੇਵ ਦਾ ਗ੍ਰੰਥ ਇੱਥੋਂ ਬਾਹਰ ਕੱਢ ਦਿਓ ਤੇ ਮੇਰਾ ਇੱਥੇ ਰੱਖ ਦਿਓ। ਤੇ ਹੁਣ ਸੰਗਤਾਂ ਇੰਨੀਆਂ ਜੁੜੀਆਂ, ਸਾਰਾ ਨਗਰ ਜੁੜ ਗਿਆ, ਸਾਰਾ ਸ਼ਹਿਰ ਜੁੜ ਗਿਆ, ਦੂਰ ਦੂਰ ਤੱਕ ਸ਼ੋਭਾ ਹੋ ਗਈ। ਪੰਡਤਾਂ ਨੇ ਜਾਣਿਆ ਇਸ ਗ੍ਰੰਥ ਦੀ ਪੂਜਾ ਕਰਕੇ, ਭਜਨਾ ਕਰਕੇ, ਬਹੁਤੀ ਸੰਗਤ ਆਉਂਦੀ, ਬਹੁਤੇ ਚੜਾਵੇ ਚੜ੍ਹਦੇ ਨੇ, ਸਾਰੇ ਜੁੜੇ ਨੇ, ਹੁਣ ਗ੍ਰੰਥ ਇਹਨਾਂ ਦਾ ਕਿਵੇਂ ਮੰਦਰ 'ਚੋਂ ਕੱਢ ਦੇਈਏ। ਕਹਿਣ ਲੱਗੇ ਰਾਜਨ ਔਖਾ ਕਾਰਜ ਹੈ, ਜਿਹੜਾ ਗ੍ਰੰਥ ਭਗਵਾਨ ਨੂੰ ਪ੍ਰਵਾਨ ਹੋਵੇ ਉਹੀ ਮੰਦਰ ਵਿੱਚ ਰਹੇਗਾ। ਰਾਜੇ ਦਾ ਗ੍ਰੰਥ, ਭਗਤ ਜੀ ਦਾ ਗ੍ਰੰਥ, ਦੋਵੇਂ ਮੰਦਰ ਵਿੱਚ ਰੱਖ ਦਿੱਤੇ। ਸਾਰੇ ਹੀ ਬਾਹਰ ਆ ਗਏ, ਪੁਜਾਰੀ ਵੀ ਬਾਹਰ ਆ ਗਿਆ, ਬੇਨਤੀ ਕੀਤੀ ਭਗਵਾਨ ਜੀ ਜਿਹੜਾ ਗ੍ਰੰਥ ਤੁਹਾਨੂੰ ਪ੍ਰਵਾਨ ਉਹ ਰੱਖ ਲਵੋ, ਜਿਹੜਾ ਨਹੀਂ ਪ੍ਰਵਾਨ ਉਹ ਬਾਹਰ ਕੱਢ ਦਿਓ। ਐਸੀ ਕਲਾਵਰਤੀ, ਮੰਦਰ ਦੇ ਅੰਦਰ ਖੜਾਕਾ ਹਲਚਲ ਸੁਣਾਈ ਦਿੱਤੀ। ਇੱਕ ਗ੍ਰੰਥ ਬਾਹਰ ਆ ਕੇ ਡਿੱਗਾ, ਤੇ ਸਾਧ ਸੰਗਤ ਜੀ ਜਦੋਂ ਚੁੱਕ ਕੇ ਦੇਖਿਆ ਨਾ ਤੇ ਜਿਹੜਾ ਬਾਹਰ ਆ ਕੇ ਡਿੱਗਾ ਉਹ ਰਾਜੇ ਵਾਲਾ ਗ੍ਰੰਥ ਸੀ। ਪਤਾ ਲੱਗ ਗਿਆ ਭਗਵਾਨ ਜੀ ਨੇ ਭਗਤ ਜੀ ਦਾ ਗ੍ਰੰਥ ਪ੍ਰਵਾਨ ਕੀਤਾ, ਰਾਜੇ ਦਾ ਨਹੀਂ। ਭਗਤ ਜੀ ਦੀ ਬਹੁਤੀ ਜੈ ਜੈਕਾਰ ਹੋਈ। ਇਸ ਪ੍ਰਕਾਰ ਜੈ ਦੇਵ ਤਿਆਗਿਓ ਅਹਮੇਵ, ਜੈ ਦੇਵ ਭਗਤ ਜੀ ਨੇ ਹੰਗਤਾ ਮਮਤਾ ਤਿਆਗ ਕਰਕੇ ਪ੍ਰੇਮਾ ਭਗਤੀ ਕੀਤੀ, ਭਗਵਾਨ ਜੀ ਨੇ ਰਾਜੇ ਨੂੰ ਦੁਰਕਾਰ ਕੇ ਸਨਮਾਨ ਦਿੱਤਾ। ਇਸੇ ਪ੍ਰਕਾਰ ਵਾਪਸ ਆ ਰਹੇ ਸਨ ਤੇ ਸਾਧ ਸੰਗਤ ਜੀ ਜਿਹੜਾ ਰਾਜਾ ਸੀ ਨਾ ਉੱਥੇ ਦਾ, ਤੇ ਇਸ ਵੇਲੇ ਆਤਮ ਹੱਤਿਆ ਕਰਨ ਲੱਗਾ, ਡੁੱਬ ਕੇ ਮਰਨ ਲੱਗਾ ਸੀ। ਭਗਵਾਨ ਜੀ ਨੇ ਆਕਾਸ਼ਬਾਣੀ ਕੀਤੀ, ਡੁੱਬ ਕੇ ਮਰਨ ਦਾ ਪਾਪ ਕਿਉਂ ਕਰਦਾ ਹੈ? ਭਗਤ ਜੈ ਦੇਵ ਜੀ ਦੇ ਕਰਕੇ ਤੇਰੇ ਵੀ ਨਾਮ ਦਾ ਪ੍ਰਤਾਪ ਹੋਵੇਗਾ, ਡੁੱਬ ਕੇ ਨਾ ਮਰ, ਧਰਮ ਦਾ ਰਾਜ ਕਰ। ਬੜਾ ਪ੍ਰਸੰਨ ਹੋਇਆ, ਭਗਤ ਜੈ ਦੇਵ ਜੀ ਨੂੰ ਬੜਾ ਆ ਕੇ ਧੰਨ ਦਿੱਤਾ। ਭਗਤ ਜੀ ਲੈ ਕੇ ਆ ਰਹੇ ਨੇ, ਜੰਗਲ ਵਿੱਚ ਪੁੱਜੇ, ਚੋਰਾਂ ਨੇ ਆ ਕੇ ਘੇਰ ਲਿਆ, ਕਹਿਣ ਲੱਗੇ ਜੋ ਕੁਛ ਹੈਗਾ ਸਾਡੇ ਹਵਾਲੇ ਕਰ ਦਿਓ। ਭਗਤ ਜੀ ਨੇ ਸਾਰਾ ਧੰਨ ਦੇ ਦਿੱਤਾ, ਲਓ ਭਾਈ ਤੁਸੀਂ ਲੋੜਵੰਦ ਹੋ ਤੁਸੀਂ ਲੈ ਜਾਓ, ਸਾਨੂੰ ਪਰਮੇਸ਼ਰ ਹੋਰ ਦੇਵੇਗਾ। ਕਹਿਣ ਲੱਗੇ ਇਸ ਨੂੰ ਮਾਰ ਦੇਈਏ, ਕਿਧਰੇ ਰਾਜੇ ਕੋਲ ਸ਼ਿਕਾਇਤ ਕਰਕੇ ਫੜਾਈ ਨਾ ਦੇਵੇ। ਮਨ ਵਿੱਚ ਦਇਆ ਆਈ, ਭਗਤ ਭੋਲਾ ਜਿਹਾ ਚਿਹਰਾ ਦੇਖ ਕੇ ਕਹਿਣ ਲੱਗੇ ਚੱਲ ਮਾਰਨਾ ਕੀ ਆ, ਬਾਹਾਂ ਵੱਢ ਦਿੰਦੇ ਹਾਂ। ਦੋਵੇਂ ਬਾਹਾਂ ਭਗਤ ਜੀ ਦੀਆਂ ਵੱਢ ਦਿੱਤੀਆਂ, ਸਾਰਾ ਧਨ ਲੈ ਕੇ ਚਲੇ ਗਏ। ਭਗਤ ਜੀ ਜੰਗਲ ਦੇ ਵਿੱਚ ਬੰਦਗੀ ਕਰਦੇ ਨੇ ਅਤੇ ਸਾਧ ਸੰਗਤ ਜੀ, ਰਾਜਾ ਲਛਮਣ ਦੇਵ ਆਇਆ। ਜਿਸ ਵੇਲੇ ਬੰਦਗੀ ਦੀ ਆਵਾਜ਼ ਨੂੰ ਸੁਣਿਆ, ਪੁੱਛਿਆ ਕੌਣ ਹੋ? ਦੱਸਿਆ ਜੀ ਪਰਮੇਸ਼ਰ ਜੀ ਦੇ ਭਗਤ ਹੈ। ਲੈ ਕਰਕੇ ਆਪਣੇ ਰਾਜ ਵਿੱਚ ਗਿਆ। ਭਗਤ ਜੈਦੇਵ ਜੀ ਦਾ ਨਾਮ ਤਾਂ ਸੁਣਿਆ ਹੀ ਸੀ, ਬਹੁਤਾ ਪ੍ਰਤਾਪ ਸੁਣਿਆ ਹੋਣ ਕਰਕੇ ਬਹੁਤੀ ਸੇਵਾ ਕਰਨ ਲੱਗਾ ਅਤੇ ਭਗਤ ਜੀ ਰਾਜੇ ਨੂੰ ਉਪਦੇਸ਼ ਦੇਣ ਲੱਗੇ। ਜਦੋਂ ਉਪਦੇਸ਼ ਦੇਣਾ ਕੀਤਾ ਸ਼ੁਰੂ, ਹੇ ਰਾਜਨ ਸੰਤਾਂ ਭਗਤਾਂ ਦੀ ਸੇਵਾ ਕਰਿਆ ਕਰ। ਬਹੁਤ ਸੰਤਾਂ ਭਗਤਾਂ ਦੀ ਰਾਜਾ ਸੇਵਾ ਕਰਨ ਲੱਗਾ ਅਤੇ ਦੂਰ ਦੂਰ ਤੋਂ ਸੰਤ ਭਗਤ ਆਉਣ ਲੱਗੇ। ਜਿਹੜੇ ਚੋਰ ਸਨ ਨਾ, ਜਿਨ੍ਹਾਂ ਨੇ ਜੈਦੇਵ ਜੀ ਨੂੰ ਲੁੱਟਿਆ ਸੀ, ਉਹ ਵੀ ਸਾਧੂ ਬਣ ਕੇ ਆ ਗਏ। ਜਦੋਂ ਜੈਦੇਵ ਜੀ ਨੂੰ ਦੇਖਿਆ, ਜੈਦੇਵ ਜੀ ਨੇ ਉਹਨਾਂ ਨੂੰ ਦੇਖਿਆ ਅਤੇ ਇਸ ਵੇਲੇ ਚੋਰ ਤਾਂ ਘਬਰਾ ਗਏ, ਸਾਨੂੰ ਫੜਾਈ ਨਾ ਦੇਵੇ। ਪਰ ਜਿਹੜੇ ਪਰ ਭਗਤ ਹੁੰਦੇ ਨੇ, ਪਰਉਪਕਾਰੀ ਹੁੰਦੇ ਨੇ, ਰਾਜੇ ਨੂੰ ਕਹਿਣ ਲੱਗਾ, ਰਾਜਨ ਇਹ ਬਹੁਤੇ ਹੀ ਵੱਡੇ ਭਗਤ ਨੇ, ਇਹਨਾਂ ਦੀ ਸੇਵਾ ਵੀ ਜ਼ਿਆਦਾ ਕਰ ਅਤੇ ਇਹਨਾਂ ਨੂੰ ਦਕਸ਼ਣਾ ਵੀ ਜੋ ਭੇਟਾ ਪੂਜਾ ਉਹ ਵੀ ਜ਼ਿਆਦਾ ਦੇ। ਰਾਜੇ ਨੇ ਬੜੀ ਸੇਵਾ ਕੀਤੀ, ਨੌਕਰ ਚਾਕਰ ਸੇਵਾ ਵਿੱਚ ਲਾ ਦਿੱਤੇ। ਫਿਰ ਜਦੋਂ ਵਿਦਾ ਹੋਣ ਦਾ ਸਮਾਂ ਆਇਆ ਅਤੇ ਬਹੁਤ ਸਾਰਾ ਧਨ ਦੇ ਕੇ ਨਾ ਨੌਕਰ ਚਾਕਰ ਨਾਲ ਭੇਜੇ, ਜਾਓ ਸ਼ਹਿਰ ਤੋਂ ਬਾਹਰ ਤੱਕ ਇਹਨਾਂ ਨੂੰ ਵਿਦਾ ਕਰਕੇ ਆਓ। ਹੈਗੇ ਤਾਂ ਠੱਗ ਸੀ ਸਾਧ ਸੰਗਤ ਜੀ। ਰਾਜੇ ਦੇ ਸਿਪਾਹੀਆਂ ਨੇ ਰਸਤੇ ਵਿੱਚ ਜਾ ਕੇ ਪੁੱਛਿਆ, ਕਹਿਣ ਲੱਗੇ ਭਗਤੋ, ਰਾਜਾ ਸੇਵਾ ਤਾਂ ਸਾਰਿਆਂ ਦੀ ਕਰਦਾ, ਪਰ ਭਗਤ ਜੈਦੇਵ ਜੀ ਨੇ ਤੁਹਾਡੀ ਸਿਫਾਰਿਸ਼ ਕੀਤੀ ਅਤੇ ਰਾਜੇ ਨੇ ਬਹੁਤੀ ਸੇਵਾ ਕੀਤੀ ਹੈ, ਤੁਸੀਂ ਆਪਣੀ ਕੋਈ ਕਰਨੀ ਦੱਸੋ ਜਿਸ ਕਰਕੇ ਜੈਦੇਵ ਜੀ ਨੇ ਤੁਹਾਡੀ ਬਹੁਤੀ ਸਿਫਾਰਿਸ਼ ਕੀਤੀ ਹੈ ਅਤੇ ਸੇਵਾ ਕਰਵਾਈ ਹੈ। ਈਰਖਾ ਵਿੱਚ ਸੜੇ ਹੋਏ ਉਹ ਜਿਹੜੇ ਠੱਗ ਸਨ ਸਾਧੂਆਂ ਦੇ ਲਿਬਾਸ ਵਿੱਚ ਕਹਿਣ ਲੱਗੇ, ਰਾਜੇ ਨੇ, ਜਗਨਨਾਥਪੁਰੀ ਦੇ ਰਾਜੇ ਨੇ, ਕਿਉਂਕਿ ਇਹ ਰਾਜੇ ਦੇ ਕੋਲ ਚਾਕਰ ਸੀ, ਕੋਈ ਬੱਜਰ ਗੁਨਾਹ ਇਸ ਦੇ ਪਾਸੋਂ ਹੋ ਗਿਆ, ਅਸੀਂ ਰਾਜੇ ਦੇ ਸੇਵਕ ਸਾਂ। ਅਤੇ ਠੱਗ ਕਹਿਣ ਲੱਗੇ, ਬੱਜਰ ਗੁਨਾਹ ਦੇ ਬਦਲੇ ਰਾਜੇ ਨੇ ਜੈਦੇਵ ਨੂੰ ਮ੍ਰਿਤੂ ਦੰਡ ਦਿੱਤਾ, ਸਾਨੂੰ ਹੁਕਮ ਦਿੱਤਾ ਜਾਓ ਜੰਗਲ ਵਿੱਚ ਜਾ ਕੇ ਇਸ ਨੂੰ ਜਾਨੋ ਮਾਰ ਦਿਓ। ਅਸੀਂ ਜੰਗਲ ਵਿੱਚ ਲੈ ਕੇ ਚਲੇ ਗਏ, ਪਰ ਸਾਨੂੰ ਤਰਸ ਆ ਗਿਆ, ਅਸੀਂ ਮਾਰ ਨਾ ਸਕੇ, ਅਸੀਂ ਇਸ ਦੇ ਹੱਥ ਵੱਢ ਕੇ ਤਰਸ ਕਰਕੇ ਜਿਉਂਦਾ ਛੱਡ ਦਿੱਤਾ। ਜਦੋਂ ਸਾਨੂੰ ਤਰਸ ਆਇਆ ਅਸੀਂ ਜਿਉਂਦਾ ਛੱਡ ਦਿੱਤਾ, ਪਰ ਹੱਥ ਵੱਢਣੇ ਕਰਕੇ ਜਿਹੜੀ ਇਸ ਨੂੰ ਪੀੜਾ ਹੋਈ ਨਾ, ਬਿਹਬਲਤਾ ਦੀ ਹਾਲਤ ਦੇਖ ਕੇ ਸਾਨੂੰ ਵੈਰਾਗ ਆ ਗਿਆ, ਅਸੀਂ ਰਾਜੇ ਦੀ ਚਾਕਰੀ ਛੱਡ ਕੇ ਫਿਰ ਸਾਧੂ ਹੋ ਗਏ। ਜਦੋਂ ਐਵੇਂ ਭਗਤ ਦੀ ਨਿੰਦਿਆ ਅਤੇ ਆਪਣੀ ਝੂਠੀ ਉਸਤਤ ਕੀਤੀ ਨਾ, ਅਤੇ ਇਸ ਵੇਲੇ ਧਰਤੀ ਇਸ ਪਾਪ ਨੂੰ ਸਹਾਰ ਨਾ ਸਕੀ, ਐਸੇ ਮਹਾਂਪੁਰਖ ਦੀ ਨਿੰਦਿਆ, ਧਰਤੀ ਵੀ ਐਸੇ ਪਾਪੀਆਂ ਦਾ ਭਾਰ ਨਾ ਸਹਾਰ ਸਕੀ, ਧਰਤੀ ਫਟ ਗਈ। ਇਹ ਸਾਧੂਆਂ ਦੇ ਭੇਸ ਵਿੱਚ ਜਿਹੜੇ ਠੱਗ ਚੋਰ ਸਨ ਧਰਤੀ ਵਿੱਚ ਸਮਾ ਗਏ, ਧਰਤੀ ਫਿਰ ਪਹਿਲਾਂ ਵਾਂਗੂ ਜੁੜ ਗਈ ਅਤੇ ਇਹਨਾਂ ਦਾ ਨਾਮੋ ਨਿਸ਼ਾਨ ਤੱਕ ਨਾ ਰਿਹਾ। ਰਾਜੇ ਦੇ ਸਿਪਾਹੀਆਂ ਨੇ ਆ ਕੇ ਰਾਜੇ ਨੂੰ ਦੱਸਿਆ, ਰਾਜੇ ਨੇ ਭਗਤ ਜੀ ਨੂੰ ਦਰਬਾਰ ਵਿੱਚ ਬੁਲਾਇਆ, ਕੀ ਦੇਖਦੇ ਨੇ? ਪਰਮੇਸ਼ਰ ਜੀ ਨੇ ਐਸੀ ਕਿਰਪਾ ਕੀਤੀ, ਜਿੱਥੇ ਨਿੰਦਕ ਮਾਰ ਦਿੱਤੇ ਉੱਥੇ ਭਗਤ ਜੀ ਦੇ ਹੱਥ ਸਾਬਤ ਕਰ ਦਿੱਤੇ, ਪਹਿਲਾਂ ਵਰਗੀਆਂ ਬਾਹਾਂ, ਪਹਿਲਾਂ ਵਰਗੇ ਹੱਥ ਪੈਰ, ਅੰਗੂਠੇ ਪੋਟੇ, ਕੋਈ ਨਹੁੰ ਤੱਕ ਦਾ ਫਰਕ ਨਾ ਪਿਆ। ਜਦੋਂ ਸਾਬਤ ਬਾਹਾਂ ਦੇ ਸਮੇਤ ਭਗਤ ਜੀ ਨੂੰ ਦੇਖਿਆ, ਰਾਜਾ ਹੈਰਾਨ ਹੋ ਗਿਆ, ਵੱਡਿਆ ਤੇ ਪੋਟਾ ਵੀ ਦੁਬਾਰਾ ਕਦੇ ਪੂਰਾ ਨਹੀਂ ਹੁੰਦਾ, ਤੇ ਪੂਰੀਆਂ ਬਾਹਾਂ ਆ ਗਈਆਂ, ਭਗਤ ਜੀ ਕਿਵੇਂ ਕਲਾ ਵਰਤੀ? ਫਿਰ ਭਗਤ ਜੀ ਨੇ ਦੱਸਿਆ, ਇਹ ਪਰਮੇਸ਼ਰ ਜੀ ਨੇ ਕਲਾ ਵਰਤਾਈ, ਮੇਰੇ ਹੱਥ ਮੈਨੂੰ ਦੇ ਦਿੱਤੇ ਨੇ। ਰਾਜੇ ਦੇ ਸਿਪਾਹੀਆਂ ਨੇ ਰਾਜਿਆਂ ਨੂੰ ਦੱਸਿਆ ਤੇ ਸਾਰਾ ਬਿਰਤਾਂਤ ਭਗਤ ਜੀ ਨੂੰ। ਫਿਰ ਰਾਜੇ ਨੇ ਪੁੱਛਿਆ, ਮਹਾਰਾਜ ਉਹ ਤੇ ਚੋਰ ਠੱਗ ਸਨ, ਸੋ ਆਪ ਜੀ ਨੇ ਉਹਨਾਂ ਨੂੰ ਭਗਤ ਕਹਿ ਕੇ ਸੇਵਾ ਕਰਵਾਈ? ਤੇ ਇਸ ਵੇਲੇ ਭਗਤ ਜੀ ਨੇ ਆਖਿਆ, ਸ਼ਰਨ ਵਿੱਚ ਚੱਲ ਕੇ ਆਏ ਸਨ ਨਾ, ਉਹਨਾਂ ਦੀ ਭਾਵਨਾ ਸੇਵਾ ਕਰਵਾਉਣ ਦੀ ਤੇ ਧਨ ਲੈਣ ਦੀ ਸੀ, ਤਾਂ ਧਨ ਦਵਾ ਕੇ ਸੇਵਾ ਕਰਵਾਈ ਹੈ, ਇਹ ਪਰਉਪਕਾਰੀਆਂ ਦਾ ਸੁਭਾਅ ਹੁੰਦਾ ਹੈ। ਤੇ ਨੌਕਰਾਂ ਨੇ ਦੱਸਿਆ ਭਗਤ ਜੀ ਤੁਹਾਡੀ ਨਿੰਦਿਆ ਕਰਦੇ ਸਨ ਧਰਤੀ ਫਟ ਗਈ ਤੇ ਸਮਾ ਕੇ ਮਰ ਗਏ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਜੈ ਦੇਵ ਜੀ ਨੇ ਅਹੰ ਮੇਵ ਹੰਗਤਾ ਮਮਤਾ ਤਿਆਗੀ ਪ੍ਰੇਮਾ ਭਗਤੀ ਕੀਤੀ ਤੇ ਭਗਵਾਨ ਜੀ ਨੇ ਤਿੰਨਾਂ ਦੀ ਪੈਜ ਰੱਖੀ।
2: ਨਾਈ ਉਧਰਿਓ ਸੈਨ ਸੇਵ
0: ਭਗਤ ਸੈਨ ਜੀ ਜੋ ਨਾਈ ਜਾਤ ਦੇ ਅੰਦਰ ਪੈਦਾ ਹੋਏ ਸੋ ਚਾਕਰੀ ਕਰਦੇ ਸਨ ਰਾਜੇ ਦੀ। ਰਾਜੇ ਦੇ ਤਨ ਦੇ ਉੱਪਰ ਕੋਹੜ ਦਾ ਰੋਗ ਸੀ। ਇੱਕ ਵੇਲੇ ਸੰਤ ਮੰਡਲੀ ਆਣ ਉਤਰੀਏ ਆਏ ਸੰਤ ਪਰਾਹੁਣੇ ਕੀਰਤਨ ਹੋਵਾ ਰਹਿਣ ਸਬਾਈ ਛੱਡ ਨਾ ਸਕੇ ਸੰਤ ਜਨ ਰਾਜ ਦੁਆਰ ਨਾ ਸੇਵ ਕਮਾਈ ਤੇ ਕਲਾ ਕੀ ਵਰਤੀ ਸੈਣ ਰੂਪ ਹਰ ਹੋਏ ਕੈ ਆਇਆ ਰਾਣੇ ਨੂੰ ਰੀਝਾਈ। ਭਗਤ ਜੀ ਤੇ ਸੰਤ ਜਨਾਂ ਦੇ ਨਾਲ ਕੀਰਤਨ ਕਰਦੇ ਰਹੇ ਅੰਮ੍ਰਿਤ ਵੇਲੇ ਫਿਰ ਨਿਤਨੇਮ ਕੀਤਾ ਜਿਵੇਂ ਸਿਮਰਨ ਭਜਨ ਵਿੱਚ ਜੁੜਿਆ ਕਰਦੇ ਸਨ। ਭੋਜਨ ਪ੍ਰਸ਼ਾਦਾ ਤਿਆਰ ਕਰਕੇ ਸਾਧੂ ਸੰਤਾਂ ਮਹਾਤਮਾਵਾਂ ਨੂੰ ਛਕਾਇਆ ਫਿਰ ਸਾਧ ਜਨਾਂ ਨੂੰ ਵਿਦਾ ਕਰ ਰਾਜ ਦੁਆਰ ਗਿਆ ਸ਼ਰਮਾਈ। ਜਦੋਂ ਰਾਜ ਦਰਬਾਰ ਪੁੱਜੇ ਨੇ ਸਿਰ ਚੁੱਕਿਆ ਹੋਇਆ ਰਾਜਨ ਰਾਤ ਮੈਂ ਤੁਹਾਡੀ ਸੇਵਾ ਵਿੱਚ ਨਹੀਂ ਆ ਸਕਿਆ ਮੇਰੇ ਗੁਨਾਹ ਦੀ ਮੈਨੂੰ ਖਿਮਾ ਬਖਸ਼ਿਓ ਜੇ। ਤੇ ਰਾਜਾ ਤੇ ਇਸ ਵੇਲੇ ਹੈਰਾਨ ਹੋਇਆ ਰਾਣੇ ਦੂਰੋਂ ਸੱਦ ਕੇ ਗਲੋਂ ਕਵਾਏ ਖੋਲ ਪਹਿਨਾਈ ਆਪਣਾ ਪੁਸ਼ਾਕਾ ਲਾ ਕੇ ਰਾਜੇ ਨੇ ਭਗਤ ਜੀ ਦੇ ਗਲ ਪਹਿਨਾ ਦਿੱਤਾ। ਸੋ ਤੇ ਇਸ ਵੇਲੇ ਭਗਤ ਜੀ ਨੇ ਜਾਣਿਆ ਮੇਰਾ ਉਪਹਾਸ ਕਰ ਰਹੇ ਮੇਰਾ ਮਜ਼ਾਕ ਕਰ ਰਹੇ ਨੇ ਉਡਾ ਰਹੇ ਨੇ ਮੈਂ ਆਇਆ ਜੂ ਨਹੀਂ ਸੇਵਾ ਕਰਨ ਵਾਸਤੇ। ਤੇ ਰਾਜੇ ਨੇ ਆਖਿਆ ਨਹੀਂ ਭਗਤ ਜੀ ਜੈਸੀ ਸੇਵਾ ਤੁਸਾਂ ਨੇ ਅੱਜ ਰਾਤ ਕੀਤੀ ਇਹ ਪਹਿਲਾਂ ਕਦੇ ਤੇ ਕੀਤੀ ਨਹੀਂ। ਰਾਜੇ ਨੇ ਆਪਣਾ ਬਿਰਤਾਂਤ ਦੱਸਿਆ ਭਗਤ ਜੀ ਮੇਰੇ ਤਨ ਦੇ ਉੱਪਰ ਕੋਹੜ ਦਾ ਰੋਗ ਸੀ ਤੇ ਅੱਜ ਰਾਤ ਜਦੋਂ ਆ ਕਰਕੇ ਤੁਸਾਂ ਮੇਰੇ ਤਨ ਮੇਰੇ ਸਰੀਰ ਨੂੰ ਹੱਥ ਲਾਇਆ ਨਾ ਤੇ ਮੇਰਾ ਤੇ ਕੋਹੜ ਦਾ ਰੋਗ ਵੀ ਮਿਟ ਗਿਆ। ਅੱਜ ਦੀ ਤੁਹਾਡੀ ਸੇਵਾ ਤੋਂ ਬਹੁਤਾ ਹੀ ਪ੍ਰਸੰਨ ਹੈ ਪੁਸ਼ਾਕਾ ਲਾ ਕੇ ਪਹਿਨਾ ਦਿੱਤਾ। ਤੇ ਭਗਤ ਜੀ ਨੇ ਫਿਰ ਨੇਤਰ ਬੰਦ ਕੀਤੇ ਅੰਤਰਜਾਮਤਾ ਦੇ ਨਾਲ ਤੱਕਿਆ ਕੌਣ ਸਾਡੀ ਥਾਂ ਤੇ ਸੇਵਾ ਕਰ ਗਿਆ। ਅੰਤਰਜਾਮਤਾ ਦੇ ਨਾਲ ਦੇਖਦੇ ਨੇ ਪਰਮੇਸ਼ਰ ਜੀ ਭਗਵਾਨ ਜੀ ਸੈਣ ਰੂਪ ਹਰ ਹੋਏ ਕਹਿ ਆਇਆ ਰਾਣੇ ਨੂੰ ਰੀਝਾਈ। ਸੈਣ ਜੀ ਦਾ ਰੂਪ ਧਾਰਨ ਕਰਕੇ ਰਾਜੇ ਦੀ ਸੇਵਾ ਕੀਤੀ ਹੈ ਕਿ ਮੇਰੇ ਭਗਤ ਦਾ ਕਿਧਰੇ ਰਾਜਾ ਨਿਰਾਦਰ ਨਾ ਕਰੇ ਭਗਤ ਦਾ ਸਨਮਾਨ ਕਾਇਮ ਰੱਖਣ ਵਾਸਤੇ ਭਗਵਾਨ ਜੀ ਨੇ ਆਪ ਆ ਕੇ ਚਾਕਰੀ ਕੀਤੀ। ਫਿਰ ਭਗਤ ਜੀ ਨੇ ਬਚਨ ਆਖੇ ਰਾਜਨ ਮੈਂ ਤੇ ਸੇਵਾ ਕਰਨ ਵਾਸਤੇ ਨਹੀਂ ਆਇਆ ਪਰ ਮੇਰਾ ਮਾਲਕ ਆਇਆ ਸੀ ਤੇ ਇਹ ਰਾਜਨ ਜਿਹੜੇ ਮਾਲਕ ਨੇ ਮੇਰੀ ਪੈਜ ਰੱਖੀ ਏ ਅੱਜ ਤੋਂ ਚਾਕਰੀ ਵੀ ਉਸੇ ਦੀ ਕਰਨੀ ਏ ਅੱਜ ਤੋਂ ਮੈਂ ਤੇਰੀ ਚਾਕਰੀ ਨਹੀਂ ਕਰਨੀ। ਰਾਜੇ ਦੀ ਚਾਕਰੀ ਛੱਡ ਕੇ ਰਾਤ ਦਿਨ ਭਗਵਾਨ ਜੀ ਦੀ ਪਰਮੇਸ਼ਰ ਜੀ ਦੀ ਆਰਾਧਨਾ ਭਗਤ ਸੈਨ ਜੀ ਕਰਨ ਲੱਗੇ। ਇੰਨੀ ਕਮਾਈ ਵਾਲੇ ਹੋਏ ਨੇ ਭਗਤ ਜੈਦੇਵ ਜੀ ਭਗਤ ਸੈਨ ਜੀ ਭਗਤ ਤਰਲੋਚਨ ਜੀ ਭਗਤ ਧੰਨਾ ਜੀ ਇਹਨਾਂ ਮਹਾਂਪੁਰਖਾਂ ਬ੍ਰਹਮ ਗਿਆਨੀਆਂ ਦੇ ਇਹਨਾਂ ਭਗਤਾਂ ਦੇ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਏਮਾਨ ਨੇ ਤੇ ਇਸ ਵੇਲੇ ਪਰਮੇਸ਼ਰ ਜੀ ਦੀ ਬੰਦਗੀ ਦੇ ਵਿੱਚ ਜੁੜ ਗਏ। ਰਾਜੇ ਦੀ ਚਾਕਰੀ ਤਿਆਗ ਦਿੱਤੀ ਤੇ ਵੱਡੀ ਅਵਸਥਾ ਵਾਲੇ ਹੋਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਨਾਈ ਉਦਰਿਓ ਸੈਨ ਸੇਵ ਭਗਤ ਸੈਨ ਜੀ ਨਾਈ ਕੁਲ ਦੇ ਵਿੱਚ ਪੈਦਾ ਹੋਏ ਸਨ ਪਰ ਇਸ ਪ੍ਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਸੇਵਾ ਕਰਦੇ ਰਹੇ ਤੇ ਸੰਸਾਰ ਸਾਗਰ ਤੋਂ ਤਿੰਨਾਂ ਦਾ ਪਾਰ ਉਤਾਰਾ ਹੋਇਆ।
2: ਮਨ ਡੀਗ ਨਾ ਡੋਲਾ ਕਹੂੰ ਜਾਏ
0: ਤੇ ਸਤਿਗੁਰੂ ਜੀ ਹੁਣ ਭਗਤਾਂ ਦੀਆਂ ਸਾਖੀਆਂ ਸੁਣਾ ਕਰਕੇ ਉਪਦੇਸ਼ ਦਿੰਦੇ ਨੇ ਹੇ ਮਨਾ ਅਥਵਾ ਹੇ ਭਾਈ ਹੇ ਸਤਸੰਗੀ ਜਨੋ ਡੀਗ ਨਾ ਡੋਲੈ। ਜਿਹੜਾ ਮਨ ਹੈ ਡਗਮਗ ਛਾੜ ਰੇ ਮਨ ਬਾਵਰਾ ਡਗਮਗ ਨਾ ਕਰੇ ਇਹ ਬੰਦਗੀ ਕਰਨ ਵੱਲੋਂ ਡਿੱਗੇ ਨਾ ਨਿਵਾਣ ਵਿੱਚ ਨਾ ਆਵੇ ਢਹਿੰਦੀ ਕਲਾ ਵਿੱਚ ਨਾ ਆਵੇ ਤੇ ਬੰਦਗੀ ਕਰਦਾ ਕਦੇ ਡੋਲੇ ਨਾ ਨਾ ਕਹੂੰ ਜਾਏ ਅਨਵੈ ਕਰਕੇ ਅਰਥ ਤੇ ਵਾਹਿਗੁਰੂ ਜੀ ਦੀ ਬੰਦਗੀ ਛੱਡ ਕਰਕੇ ਕਿਧਰੇ ਹੋਰ ਪਾਸੇ ਨਾ ਜਾਵੇ ਸੰਸਾਰਾਕਾਰ ਬਿਰਤੀ ਵਾਲਾ ਨਾ ਹੋਵੇ ਬਾਹਰ ਮੁਖੀ ਬਿਰਤੀ ਵਾਲਾ ਮਨ ਨਾ ਹੋਵੇ ਅੰਤਰਮੁਖੀ ਬਿਰਤੀ ਵਾਲਾ ਹੋਵੇ। ਮਨਾ ਨਾ ਤੂੰ ਡਿੱਗ ਤੇ ਨਾ ਡੋਲ ਵਾਹਿਗੁਰੂ ਜੀ ਦੀ ਬੰਦਗੀ ਛੱਡ ਕਰਕੇ ਹੋਰ ਕਿਸੇ ਪਾਸੇ ਨਾ ਜਾਣਾ ਕਰ।
2: ਮਨ ਤੂੰ ਭੀਤਰ ਸਹਿ ਸ਼ਰਨ ਪਾਏ
0: ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਨਾ ਕਰਦੇ ਮਨਾ ਤੂੰ ਭੀ ਤਰ ਤੂੰ ਵੀ ਤਰ ਜਾਵੇਂਗਾ। ਮਨ ਦਾ ਦੂਸਰਾ ਸੰਪਰਦਾਇ ਅਰਥ ਹੈ ਭਾਈ ਹੇ ਭਾਈ ਤੂੰ ਵੀ ਤਰ ਜਾਵੇਂਗਾ। ਤਰ ਸਹੇ ਕਿਵੇਂ ਤਰੇਗਾ ਸ਼ਰਨ ਪਾਏ ਮਨ ਤੂੰ ਭੀ ਤਰ ਸਹੇ ਤਰ ਜਾਵੇਂਗਾ ਸ਼ਰਨ ਪਾਏ ਆਪਣੇ ਆਪ ਨੂੰ ਪਰਮੇਸ਼ਰ ਜੀ ਦੀ ਸ਼ਰਨ ਪਾ ਦੇ ਆਪਣੇ ਆਪ ਨੂੰ ਵਾਹਿਗੁਰੂ ਜੀ ਦੀ ਸਤਿਗੁਰੂ ਜੀ ਦੀ ਚਰਨਾਂ ਦੀ ਸ਼ਰਨ ਵਿੱਚ ਪਾ ਦੇ ਮੇਰਿਆ ਮਨਾ ਅਥਵਾ ਹੇ ਭਾਈ ਹੇ ਜਗਿਆਸੂ ਤੁਸੀਂ ਵੀ ਤਰ ਜਾਵੋਗੇ।
2: ਜਹ ਅਨੁਗ੍ਰਹ ਠਾਕੁਰ ਕੀਓ ਆਪ
0: ਜਿਨ੍ਹਾਂ ਦੇ ਉੱਪਰ ਅਨੁਗ੍ਰਹ ਅਨੁਗ੍ਰਹ ਨਾਮ ਕਿਰਪਾ ਦਾ ਇਹ ਸਾਧ ਸੰਗਤ ਜੀ ਜਿਹੜਾ ਪਾਠ ਕੱਸ ਕੇ ਬੋਲਣਾ ਹੁੰਦਾ ਨੰਨੇ ਨੂੰ ਔਂਕੜ ਲੱਗਾ ਹੈ ਉਚਾਰਨ ਅੱਧਕ ਲਗਾ ਕਰਕੇ ਕਰਨਾ ਅਨੁਗ੍ਰਹ ਭਾਵ ਕਿਰਪਾ, ਕਿਰਪਾ ਦ੍ਰਿਸ਼ਟੀ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਜੀ ਆਪ ਕਿਰਪਾ ਦ੍ਰਿਸ਼ਟੀ ਕਰਦੇ ਨੇ। ਠਾਕੁਰ ਕੀਓ ਆਪ, ਠਾਕੁਰ ਜੀ, ਠਾਕੁਰ ਕਹੀਏ ਸ੍ਰਿਸ਼ਟੀ ਦੇ ਪੈਦਾ ਕਰਨ ਵਾਲੇ, ਪਾਲਣ ਵਾਲੇ ਅਤੇ ਨਾਸ਼ ਕਰਨ ਵਾਲੇ। ਮੂਲ ਰੂਪ ਵਿੱਚ ਕਹੀਏ ਪਰ ਕਰਤਾ, ਭਰਤਾ ਅਤੇ ਹਰਤਾ। ਕਰਤਾ ਪੈਦਾ ਕਰਨ ਵਾਲੇ, ਭਰਤਾ ਸਭਨਾਂ ਦਾ ਭਰਨ ਪੋਸ਼ਣ ਕਰਨ ਵਾਲੇ ਅਤੇ ਹਰਤਾ ਮਹਾਂਪਰਲੋ ਕਰਨ ਵਾਲੇ। ਐਸੇ ਪਰਮੇਸ਼ਰ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਤੂੰ ਵੀ ਪੈ ਜਾਣਾ ਕਰ। ਜਿਸ ਵੇਲੇ ਪਰਮੇਸ਼ਰ ਜੀ ਠਾਕੁਰ ਜੀ ਕਿਰਪਾ ਦ੍ਰਿਸ਼ਟੀ ਆਪ ਕਰਦੇ ਨੇ ਜਿਨ੍ਹਾਂ ਦੇ ਉੱਪਰ, ਉਹਨਾਂ ਦੇ ਬੇੜੇ ਪਾਰ ਕਰ ਦਿੰਦੇ ਹਨ।
2: ਭਗਤ ਰੱਖ,
0: ਇਸ ਪਰਮੇਸ਼ਰ ਜੀ ਨੇ ਤਿੰਨਾਂ ਤਿੰਨਾਂ ਭਗਤਾਂ ਨੂੰ ਰੱਖ ਲੈਣਾ ਕੀਤਾ। ਕਿਰਪਾ ਕਟਾਖੇ ਅਵਲੋਕਨ ਕੀਨੋ ਦਾਸ ਕਾ ਦੁੱਖ ਬਿਦਾਰਿਓ। ਕਟਾਕਸ਼ ਨੇਤਰਾਂ ਦੇ ਨਾਲ ਜਰਾ ਜਿੰਨਾ ਬਾਂਕੀ ਨਜ਼ਰ ਦੇ ਨਾਲ ਵੀ ਤੱਕ ਲੈਣ ਨਾ, ਤੇ ਆਪਣੇ ਦਾਸਾਂ ਦੇ ਦੁੱਖਾਂ ਦੀ ਨਿਵਿਰਤੀ ਕਰ ਦਿੰਦੇ ਨੇ। ਹੇ ਭਾਈ, ਐਸੇ ਪਰਮੇਸ਼ਰ ਜੀ ਦੀ ਸ਼ਰਨ ਵਿੱਚ ਤੂੰ ਵੀ ਪੈਣਾ ਕਰ।
2: ਇਨਕਾ ਗੁਣ ਅਵਗਣ ਨਾ ਵਿਚਾਰਿਓ ਕੋਈ।
0: ਮਹਾਰਾਜ, ਪਰਮੇਸ਼ਰ ਜੀ ਦੇ ਗੁਣਾਂ ਵਾਲਿਆਂ ਨੂੰ ਤਾਰਦੇ ਹੋਣਗੇ ਨਾ, ਸਾਡੇ ਵਿੱਚ ਤਾਂ ਕੋਈ ਗੁਣ ਹੈ ਹੀ ਨਹੀਂ। ਅਸੀਂ ਤੇ ਔਗਣਾਂ ਦੇ ਭਰੇ ਹੋਏ ਹਾਂ, ਔਗਣੀ ਭਰਿਆ ਇਹੋ ਸਰੀਰ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਜੇ ਤਾਂ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰਹੋ ਕਿਛ ਮਿਹਰ ਉਪਾਵਹੋ, ਡੁੱਬਦੇ ਪੱਥਰ ਤਾਰੇ। ਸੋ ਮਹਾਰਾਜ, ਅਸੀਂ ਤੇ ਔਗਣਾਂ ਦੇ ਭਰੇ ਹਾਂ ਕਿ ਸਾਡਾ ਔਗਣਿਆਰਿਆਂ ਦਾ ਵੀ ਪਾਰ ਉਤਾਰਾ ਹੋ ਸਕਦਾ ਹੈ। ਸਤਿਗੁਰੂ ਜੀ ਬਚਨ ਕਰਦੇ, ਭਾਈ ਵੇਸਵਾਤੀ ਔਗਣਾਂ ਦੀ ਭਰੀ ਸੀ ਨਾ, ਅਜਾਮਲ ਪਾਪੀ ਔਗਣਾਂ ਦਾ ਹੀ ਭਰਿਆ ਸੀ ਨਾ। ਹਾਥੀ ਨੇ ਤੇ ਹਿਰਨੀ ਨੇ ਕਿਹੜੀ ਕੋਈ ਬੰਦਗੀ ਕੀਤੀ ਸੀ? ਇਹ ਪਰਮੇਸ਼ਰ ਜੀ ਦਾ ਬਿਰਧ ਹੈ। ਜਿਨ੍ਹਾਂ ਜਿਨ੍ਹਾਂ ਦੇ ਉੱਪਰ ਬਾਂਕੀ ਦ੍ਰਿਸ਼ਟੀ ਕਰਦੇ ਨੇ, ਜਿਨ੍ਹਾਂ ਨੂੰ ਪਰਮੇਸ਼ਰ ਜੀ ਰੱਖਣਾ ਹੁੰਦਾ, ਜਿਨ੍ਹਾਂ ਨੂੰ ਸ਼ਰਨ ਵਿੱਚ ਪਿਆ ਜਾਣਦੇ ਨੇ, ਜਿਹੜੇ ਵੀ ਆ ਕੇ ਸ਼ਰਨ ਵਿੱਚ ਪੈ ਜਾਂਦੇ ਨੇ, ਤਿੰਨ ਕਾ ਗੁਣ ਅਵਗਣ ਨਾ ਵਿਚਾਰਿਓ। ਪਰਮੇਸ਼ਰ ਜੀ ਫਿਰ ਇਹ ਨਹੀਂ ਵਿਚਾਰਦੇ ਕਿ ਇਸ ਦੇ ਵਿੱਚ ਗੁਣ ਕਿੰਨੇ ਨੇ। ਪਰਮੇਸ਼ਰ ਜੀ ਫਿਰ ਇਹ ਨਹੀਂ ਵਿਚਾਰ ਕਰਦੇ ਕਿ ਇਸ ਦੇ ਔਗਣ ਕਿੰਨੇ ਜ਼ਿਆਦਾ ਨੇ। ਜਿਹੜਾ ਵੀ ਸ਼ਰਨ ਵਿੱਚ ਪੈ ਜਾਂਦਾ ਹੈ, ਪਰਮੇਸ਼ਰ ਜੀ ਗੁਣਾਂ ਔਗਣਾਂ ਦੀ ਵਿਚਾਰ ਕੀਤਿਆਂ ਤੋਂ ਬਿਨਾਂ ਸੰਸਾਰ ਸਾਗਰ ਤੋਂ ਸੁਭਾਵਕ ਹੀ ਸਹਿਜੇ ਹੀ ਸੁਤੇ ਸਿੱਧ ਹੀ ਤਾਰ ਦਿੰਦੇ ਹਨ।
2: ਵਿਧ ਦੇਖ ਮਨ ਲਗਾ ਸੇਵ,
0: ਭਾਈ ਵਾਹਿਗੁਰੂ ਜੀ ਦੀਆਂ ਇਹ ਵਿਧੀਆਂ ਜੀਵਾਂ ਨੂੰ ਸੰਸਾਰ ਸਾਗਰ ਤੋਂ ਤਾਰ ਦੇਣ ਵਾਲੀਆਂ ਦੇਖ ਕਰਕੇ ਨਾ ਅਸੀਂ ਵਾਹਿਗੁਰੂ ਜੀ ਦੀ ਸੇਵਾ ਵਿੱਚ ਲੱਗੇ ਹਾਂ। ਇਸੇ ਪ੍ਰਕਾਰ
2: ਵਿਧ ਦੇਖ ਮਨ ਲਗਾ ਸੇਵ,
0: ਭਾਈ ਵਾਹਿਗੁਰੂ ਜੀ ਦੀਆਂ ਇਹ ਤਾਰਨ ਵਾਲੀਆਂ ਪਾਪੀਆਂ ਨੂੰ, ਕੁਕਰਮੀਆਂ ਨੂੰ, ਅਧਰਮੀਆਂ ਨੂੰ, ਸਾਧਾਂ ਨੂੰ, ਸੰਤਾਂ ਨੂੰ, ਭਗਤਾਂ ਨੂੰ, ਔਗਣਿਆਰਿਆਂ ਨੂੰ, ਗੁਣਾਂ ਵਾਲਿਆਂ ਨੂੰ, ਸਾਰਿਆਂ ਨੂੰ ਤਾਰਨ ਵਾਲੀਆਂ ਵਿਧੀਆਂ ਦੇਖ ਕਰਕੇ ਮਨ ਦੇ ਪਿਆਰ ਕਰਕੇ ਤੁਸੀਂ ਵੀ ਵਾਹਿਗੁਰੂ ਜੀ ਦੀ ਸੇਵਾ ਵਿੱਚ ਲੱਗ ਜਾਵੋ। ਇਸੇ ਪ੍ਰਕਾਰ
2: ਵਿਧ ਦੇਖ ਮਨ ਲਗਾ ਸੇਵ,
0: ਭਾਈ ਦੇਖੋ ਇਸ ਵਿਧੀ ਨੂੰ ਅਜਾਮਲ ਪਾਪੀ ਵੀ ਤਾਰਿਆ, ਗਣਕਾ ਵੇਸਵਾ ਵੀ ਤਾਰੀ। ਇਹ ਵਿਧੀਆਂ ਦੇਖੋ ਪਰਮੇਸ਼ਰ ਜੀ ਸਾਧੂ ਸੰਤਾਂ ਦੁਆਰਾ ਤਾਰਦੇ ਨੇ। ਐਸੀਆਂ ਵਿਧੀਆਂ ਦੇ ਨਾਲ ਤਾਰਨ ਵਾਲੇ ਪਰਮੇਸ਼ਰ ਜੀ ਦੀ ਮਨ ਜੋ ਸ਼੍ਰੋਮਣੀ ਪਰਮੇਸ਼ਰ ਜੀ ਨੇ ਨਾ, ਤੇ ਇਸ ਦੀ ਸੇਵਾ ਦੇ ਵਿੱਚ ਲੱਗ ਜਾਣਾ ਕਰੋ।
2: ਕਬੀਰ ਧਿਆਇਓ ਏਕ ਰੰਗ,
0: ਮਹਾਰਾਜ ਹੋਰ ਵੀ ਕਿਸੇ ਨੇ ਧਿਆਇਆ ਪਿਆਰ ਦੇ ਨਾਲ? ਆਪ ਜੀ ਬਚਨ ਕਰਦੇ ਹੋ ਮਨ ਦੇ ਪਿਆਰ ਕਰਕੇ ਸੇਵਾ ਵਿੱਚ ਲੱਗ ਜਾਵੋ। ਮਨ ਦੇ ਪਿਆਰ ਕਰਕੇ ਕਿਸੇ ਹੋਰ ਨੇ ਵੀ ਧਿਆਇਆ ਹੈ? ਹਜ਼ੂਰ ਫਰਮਾਉਂਦੇ ਨੇ ਭਾਈ ਭਗਤ ਕਬੀਰ ਸਾਹਿਬ ਜੀ ਹੋਏ ਨੇ ਜਿਨ੍ਹਾਂ ਨੇ ਏਕ ਰੰਗ, ਕੇਵਲ ਤਾਂ ਕੇਵਲ ਏਕ ਪਰਮੇਸ਼ਰ ਜੀ ਦੇ ਨਾਲ ਰੰਗ ਪਿਆਰ ਕੀਤਾ ਅਤੇ ਪਰਮੇਸ਼ਰ ਦੀ ਬੰਦਗੀ ਕੀਤੀ। ਪੰਡਿਤਾਂ ਨੇ, ਬ੍ਰਾਹਮਣਾਂ ਨੇ, ਵਿਦਵਾਨਾਂ ਨੇ ਨਿੰਦਿਆ ਕੀਤੀ, ਨੀਵਾਂ ਦਿਖਾਉਣ ਦਾ ਯਤਨ ਕੀਤਾ। ਭਗਤ ਜੀ ਨੂੰ ਪਤਾ ਵੀ ਨਹੀਂ, ਆਪੇ ਹੀ ਜਾ ਕੇ ਐਲਾਨ ਕਰ ਦਿੱਤਾ ਫਲਾਨੇ ਦਿਨ ਨੂੰ ਭਗਤ ਜੀ ਜੱਗ ਕਰਨਗੇ। ਜਥਿਆਂ ਦੇ ਜਥੇ ਲੋਕ, ਬ੍ਰਾਹਮਣ, ਪੰਡਿਤ, ਸੰਨਿਆਸੀ, ਜੋਗੀ, ਮਹਾਤਮਾ ਤੁਰੇ ਆਉਂਦੇ ਨੇ ਭਗਤ ਜੀ ਦੇ ਘਰ ਨੂੰ ਅੱਜ ਜੱਗ ਕਰਨਾ ਅਤੇ ਭਗਤ ਜੀ ਸੈਰ ਕਰਨ ਜੰਗਲ ਨੂੰ ਤੁਰੇ ਜਾਂਦੇ ਨੇ। ਇੰਨੀ ਦੁਨੀਆ ਤੁਰੀ ਆਉਂਦੀ ਵੇਖ ਕੇ ਪੁੱਛਿਆ, ਤੁਸੀਂ ਕਿੱਥੇ ਚੱਲੇ ਹੋ? ਉਹਨਾਂ ਨੇ ਕਿਹਾ, ਜੀ ਤੁਹਾਨੂੰ ਪਤਾ ਨਹੀਂ, ਅੱਜ ਭਗਤ ਕਬੀਰ ਨੇ ਜੱਗ ਕਰਨਾ, ਭੰਡਾਰਾ ਕਰਨਾ, ਸਾਰਿਆਂ ਨੂੰ ਬੁਲਾਇਆ, ਸਾਰੇ ਕਬੀਰ ਜੀ ਦੇ ਭੰਡਾਰੇ ਜੱਗ 'ਤੇ ਜਾ ਰਹੇ ਹਾਂ। ਕਿਉਂਕਿ ਅੱਜ ਵਰਗਾ ਤਾਂ ਸਮਾਂ ਨਹੀਂ ਸੀ, ਨਾ ਕੋਈ ਫੋਟੋ, ਨਾ ਕੋਈ ਚਿੱਤਰ, ਨਾ ਕੋਈ ਸੋਸ਼ਲ ਮੀਡੀਆ। ਉਹਨਾਂ ਨੇ ਭਗਤ ਕਬੀਰ ਜੀ ਨੂੰ ਪਹਿਲਾਂ ਵੇਖਿਆ ਨਹੀਂ ਸੀ। ਕਹਿੰਦੇ, ਜੀ ਤੁਹਾਨੂੰ ਨਹੀਂ ਪਤਾ ਕਬੀਰ ਜੀ ਨੇ ਜੱਗ ਕਰਨਾ? ਕਬੀਰ ਜੀ ਚੁੱਪ ਹੋ ਗਏ, ਕਬੀਰ ਤਾਂ ਮੈਂ ਹੀ ਹਾਂ, ਮੈਂ ਤਾਂ ਕੋਈ ਜੱਗ ਕਰਨਾ ਹੀ ਨਹੀਂ, ਮੈਂ ਤਾਂ ਕਿਸੇ ਨੂੰ ਬੁਲਾਇਆ ਹੀ ਨਹੀਂ। ਸੋਚਿਆ ਜੇ ਮੈਂ ਘਰ ਜਾਵਾਂਗਾ, ਸਾਰੇ ਜਾ ਕੇ ਮੈਨੂੰ ਜੱਗ ਦੇ ਬਾਰੇ ਪੁੱਛਣਗੇ, ਕੀ ਜਵਾਬ ਦੇਵਾਂਗਾ? ਭਗਤ ਜੀ ਘਰ ਹੀ ਨਹੀਂ ਆਏ, ਜਾ ਕੇ ਜੰਗਲ 'ਚ ਹੀ ਬੈਠ ਕੇ ਚੌਂਕੜਾ ਮਾਰ ਲਿਆ, ਸਮਾਧੀ ਲਾ ਲਈ, ਸਿਮਰਨ ਵਿੱਚ ਜੁੜ ਗਏ। ਇੱਧਰ ਪਰਮੇਸ਼ਰ ਜੀ ਨੇ ਵਿਚਾਰਿਆ, ਮੇਰੇ ਭਗਤ ਦੀ ਨਿਰਾਦਰੀ ਨਾ ਹੋਵੇ, ਭਗਤ ਕਬੀਰ ਜੀ ਦਾ ਰੂਪ ਧਾਰਨ ਕਰਕੇ ਪ੍ਰਗਟ ਹੋ ਗਏ। ਇੰਨੇ ਜ਼ਿਆਦਾ ਵੱਡੇ ਖੁੱਲੇ ਭੰਡਾਰੇ ਵਰਤਾਏ ਸੋਨੇ ਦੇ ਬਰਤਨਾਂ ਵਿੱਚ, ਜੈਸਾ ਭੰਡਾਰਾ ਕਦੇ ਕਿਸੇ ਰਾਜੇ ਮਹਾਰਾਜੇ ਸਮਰਾਟ ਨੇ ਵੀ ਨਹੀਂ ਸੀ ਕੀਤਾ। ਕਈ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਆਏ, ਸੋਨੇ ਦੇ ਬਰਤਨਾਂ 'ਚ ਭੋਜਨ ਪ੍ਰਸ਼ਾਦਾ ਛਕਾ ਕੇ ਫਿਰ ਮਾਇਆ ਦਕਸ਼ਣਾ ਦੇ ਕੇ ਕਹਿਣ ਲੱਗੇ, ਜਿਹੜੇ ਜਿਹੜੇ ਭਾਂਡੇ 'ਚ ਜਿੰਨੇ ਜਿੰਨੇ ਭੋਜਨ ਛਕਿਆ ਭਾਂਡੇ ਵੀ ਸੋਨੇ ਦੇ ਨਾਲ ਹੀ ਲੈ ਜਾਓ। ਹੁਣ ਸਾਰੇ ਸੰਤ ਭਗਤ ਅਤੇ ਸਾਰੇ ਗਰੀਬ ਗੁਰਬੇ ਲੋੜਵੰਦ ਭਗਤ ਜੀ ਦਾ ਜਸ ਕਰਦੇ ਆਉਂਦੇ ਨੇ ਜਾਂਦੇ ਨੇ। ਭਗਤ ਜੀ ਜੰਗਲ 'ਚੋਂ ਵਾਪਸ ਤੁਰੇ ਆਉਂਦੇ, ਹੁਣ ਦੁਨੀਆ ਚੱਲ ਗਈ ਹੋਣੀ ਹੈ। ਰਸਤੇ ਵਿੱਚ ਆਪਣਾ ਜਸ ਸੁਣਿਆ, ਪੁੱਛਿਆ ਕੀ ਗੱਲ, ਬੜਾ ਜਸ ਕਰਦੇ ਹੋ ਭਗਤ ਜੀ ਦਾ। ਅਤੇ ਉਹਨਾਂ ਨੇ ਦੱਸਿਆ, ਜਿਹੋ ਜਿਹਾ ਜੱਗ ਭਗਤ ਨੇ ਕੀਤਾ ਕਿਸੇ ਨੇ ਕੀਤਾ ਹੀ ਨਹੀਂ। ਆ ਸੋਨੇ ਦੇ ਭਾਂਡੇ ਦੇਖਦੇ ਹੋ, ਇਹਨਾਂ ਭਾਂਡਿਆਂ ਵਿੱਚ ਲੰਗਰ ਛਕਾ ਕੇ ਭਾਂਡੇ ਵੀ ਦਾਨ 'ਚ ਹੀ ਦੇ ਦਿੱਤੇ। ਅਤੇ ਇਸ ਵੇਲੇ ਫਿਰ ਆਪ ਜੀ ਨੇ ਬਚਨ ਕੀਤਾ ਨਾ, ਕਬੀਰ ਨਾ ਤਾਂ ਮੈਂ ਕੁਛ ਕੀਤਾ ਨਾ ਕਰਨ ਯੋਗ ਹਾਂ, ਜੋ ਕਿਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ। ਅੰਤਰ ਧਿਆਨ ਹੋ ਕਰਕੇ ਦੇਖਿਆ ਕਿਸਨੇ ਜੱਗ ਕੀਤਾ ਹੈ, ਦੇਖਿਆ ਭਗਵਾਨ ਜੀ ਆਪ ਕਬੀਰ ਰੂਪ ਹੋ ਕੇ ਜੱਗ ਕਰ ਗਏ ਨੇ। ਨਾ ਕਿਛ ਕੀਆ ਨਾ ਕਰੇ ਗਏ ਨਾ ਕਰ ਸਕੈ ਸਰੀਰ, ਜੋ ਕਿਛ ਕੀਆ ਸੋ ਹਰ ਕੀਆ ਭਇਓ ਕਬੀਰ ਕਬੀਰ। ਕਹਿੰਦੇ ਮੇਰਾ ਨਾਮ ਉਜਾਗਰ ਹੋ ਗਿਆ, ਕਬੀਰ ਦਾ ਜੱਗ ਕੀਤਾ ਪਰਮੇਸ਼ਰ ਨੇ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਕਬੀਰ ਜੀ ਨੇ ਪ੍ਰੇਮ ਨਾਲ ਧਿਆਇਆ, ਪਰਮੇਸ਼ਰ ਜੀ ਨੇ ਕਾਰਜ ਸਵਾਰ ਦਿੱਤੇ, ਜੱਗ ਸੰਪੂਰਨ ਕੀਤਾ।
3: ਨਾਮ ਦੇਵ ਹਰ ਜੀਓ ਬਸ ਹੈ ਸੰਗ,
0: ਨਾਮ ਦੇਵ ਜੀ ਨੇ ਪਰਮੇਸ਼ਰ ਜੀ ਦੀ ਭਗਤੀ ਕੀਤੀ, ਮਰੀ ਹੋਈ ਗਊ ਸਲੇਮ ਸ਼ਾਹ ਬਾਦਸ਼ਾਹ ਦੀ ਜਿਉਂਦੀ ਕਰ ਦਿੱਤੀ, ਜੇ ਸੇਠ ਨੇ ਛਪਰੀ ਤੋੜ ਦਿੱਤੀ ਆਪਣਾ ਘਰ ਬਣਾਉਣ ਵਾਸਤੇ, ਬੇਨਤੀ ਕੀਤੀ ਭਗਵਾਨ ਜੀ ਨੂੰ, ਭਗਵਾਨ ਜੀ ਨੇ ਆ ਕੇ ਛੰਨ ਬੰਨ ਦਿੱਤੀ। ਇਸ ਪ੍ਰਕਾਰ ਭਗਤ ਸਾਹਿਬ ਜੀ ਦੇ ਨਾਮਦੇਵ ਜੀ ਦੇ ਜਿਹੜੇ ਕਾਰਜ ਨੇ ਸਵਾਰੇ, ਕਾਰਜ ਹੀ ਨਹੀਂ ਸਵਾਰੇ। ਧਾਰਮਿਕ ਗ੍ਰੰਥ ਕਹਿੰਦੇ ਨੇ ਭਗਤ ਜੀ ਨੂੰ 72 ਵਾਰ ਪਰਮੇਸ਼ਰ ਜੀ ਦੇ ਦਰਸ਼ਨ ਹੋਏ, ਪਰ ਅੰਮ੍ਰਿਤਮਈ ਗੁਰਬਾਣੀ ਦੇ ਬਚਨ ਸਤਿਗੁਰੂ ਜੀ ਬਚਨ ਕਰਦੇ ਨੇ, ਨਾਮਦੇਵ ਹਰ ਜੀਓ ਬਸ ਹੈ ਸੰਗ। ਭਗਵਾਨ ਜੀ ਪਰਮੇਸ਼ਰ ਜੀ ਨਾਮਦੇਵ ਜੀ ਦੇ ਹਰ ਵੇਲੇ ਅੰਗ ਸੰਗ ਹੀ ਵਸਦੇ ਸਨ। ਇਸ ਪ੍ਰਕਾਰ ਪ੍ਰੇਮਾ ਭਗਤੀ ਕਰਨ ਵਾਲਿਆਂ ਦੀ ਲਾਜ ਰੱਖਦੇ ਹਨ।
3: ਰਵਿਦਾਸ ਤਿਹਾਏ ਪ੍ਰਭ ਅਨੂਪ,
0: ਭਗਤ ਰਵਿਦਾਸ ਸਾਹਿਬ ਜੀ ਨੇ ਅਨੂਪਮ ਪਰਮੇਸ਼ਰ ਜੀ ਦੀ ਬੰਦਗੀ ਕੀਤੀ, ਵੱਡੀ ਕਮਾਈ ਵਾਲੇ ਹੋਏ ਨੇ, ਵੱਡਿਆਂ ਵੱਡਿਆਂ ਰਾਜਿਆਂ ਨੇ ਤੇ ਮੇਵਾੜ ਦੀ ਮਹਾਰਾਣੀ ਨੇ ਆ ਕੇ ਆਪ ਜੀ ਨੂੰ ਗੁਰੂ ਧਾਰਨ ਕੀਤਾ, ਐਸਾ ਜਸ ਆਪ ਜੀ ਦਾ ਛਾ ਗਿਆ। ਸੋ ਰਵਿਦਾਸ ਧਿਆਏ ਪ੍ਰਭ ਅਨੂਪ, ਪ੍ਰਭੂ ਪਰਮੇਸ਼ਰ ਜੀ ਨੂੰ ਧਿਆਇਆ ਨਾ, ਤੇ ਅਨੂਪਮ ਸਰੂਪ ਪਰਮੇਸ਼ਰ ਜੀ ਦਾ ਹੀ ਸਰੂਪ ਹੋ ਗਏ। ਇਸ ਪ੍ਰਕਾਰ ਭਗਤ ਨਾਮਦੇਵ ਸਾਹਿਬ ਜੀ, ਸੋ ਭਗਤ ਕਬੀਰ ਜੀ ਤੇ ਭਗਤ ਰਵਿਦਾਸ ਸਾਹਿਬ ਜੀਆਂ ਦੀ ਬਾਣੀ ਵੀ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਵਨ ਸਰੂਪ ਦੇ ਅੰਦਰ ਸੁਭਾਈਮਾਨ ਕੀਤੀ ਹੈ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ। ਫਿਰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਬਚਨ ਕਰਦੇ ਹੋ, ਇਹਨਾਂ ਨੇ ਗੁਰੂ ਦੇ ਉਪਦੇਸ਼ ਦੁਆਰਾ ਧਿਆਇਆ, ਇਹ ਤਰ ਗਏ, ਅਸੀਂ ਕਿਸ ਨੂੰ ਗੁਰੂ ਧਾਰਨ ਕਰੀਏ? ਕਲਯੁੱਗ ਦੇ ਸਮੇਂ ਦੇ ਅੰਦਰ ਕੌਣ ਪੂਰਾ ਗੁਰੂ ਹੈ? ਜਿਸ ਨੂੰ ਗੁਰੂ ਧਾਰੀਏ ਤੇ ਸੰਸਾਰ ਸਾਗਰ ਤੋਂ ਤਰ ਜਾਈਏ। ਤੇ ਹਜ਼ੂਰ ਫਰਮਾਉਂਦੇ ਹਨ,
3: ਗੁਰੂ ਨਾਨਕ ਦੇਵ ਗੋਬਿੰਦ ਰੂਪ।
0: ਹੇ ਭਾਈ ਜਗਿਆਸੂ ਜਨੋ, ਕਲਯੁੱਗ ਦੇ ਸਮੇਂ ਦੇ ਅੰਦਰ ਪਰਮੇਸ਼ਰ ਜੀ ਪੂਰੇ ਅਵਤਾਰ ਲੈ ਕਰਕੇ ਧਰਤੀ ਦੇ ਉੱਪਰ ਆਏ ਨੇ, ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ, ਗੁਰੂ ਨਾਨਕ ਦੇਵ, ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਗੋਬਿੰਦ ਰੂਪ, ਗੋ ਨਾਮ ਸ੍ਰਿਸ਼ਟੀ ਦਾ, ਵਿੰਦ ਨਾਮ ਰਖਵਾਲੇ ਦਾ, ਸ੍ਰਿਸ਼ਟੀ ਦੇ ਰਖਵਾਲਾ ਰੂਪ ਪਰਮੇਸ਼ਰ ਜੀ, ਜੋ ਅਨੁਪਮ ਪਰਮੇਸ਼ਰ ਜੀ ਨੇ ਨਾ, ਆਪ ਗੁਰੂ ਨਾਨਕ ਰੂਪ ਹੋ ਕਰਕੇ ਧਰਤੀ ਦੇ ਉੱਪਰ ਪ੍ਰਿਥਵੀ ਦੇ ਉੱਪਰ ਆਏ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਗੁਰੂ ਧਾਰਨ ਕਰਕੇ ਬੰਦਗੀ ਕਰੋ, ਸਾਰਿਆਂ ਦਾ ਪਾਰ ਉਤਾਰਾ ਹੋਵੇਗਾ। ਇਸ ਪ੍ਰਕਾਰ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਗੁਰੂ ਨਾਨਕ ਦੇਵ ਸਾਹਿਬ ਜੀਆਂ ਨੂੰ ਪਰਮੇਸ਼ਰ ਅਵਤਾਰ ਆਪਣੇ ਬਚਨਾਂ ਦੇ ਨਾਲ ਪ੍ਰਗਟ ਕਰਦਿਆਂ ਸਿੱਖਿਆ ਦਿੱਤੀ ਹੈ, ਭਾਈ ਕਿਸੇ ਦੰਭੀ ਨੂੰ, ਪਖੰਡੀ ਨੂੰ, ਮੜੀ ਨੂੰ, ਮੱਟ ਨੂੰ, ਕਿਸੇ ਹੋਰ ਨੂੰ ਗੁਰੂ ਨਹੀਂ ਮੰਨ ਲੈਣਾ। ਪਰਮੇਸ਼ਰ ਜੀ ਦੇ ਸਰਗੁਣ ਸਰੂਪ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਅਨੁਪਮ ਪਰਮੇਸ਼ਰ ਜੀ ਦਾ ਅਨੁਪਮ ਸਰੂਪ ਨੇ। ਐਸਿਆਂ ਸਤਿਗੁਰਾਂ ਨੂੰ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਪਰਮੇਸ਼ਰ ਜੀ ਨੇ ਅਵਤਾਰ ਧਾਰਨ ਕਰਕੇ ਸਰਬਤ ਲੋਕਾਈ ਨੂੰ ਨਾਮ ਜਪਣ ਦਾ ਉਪਦੇਸ਼ ਦੇ ਕੇ ਤਾਰਿਆ, ਐਸੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਚਰਨੀ ਲੱਗੋ, ਜਿਹੜਾ ਜਿਹੜਾ ਵੀ ਚਰਨੀ ਲੱਗ ਜਾਵੇਗਾ ਉਹ ਸਾਰੇ ਤਰ ਜਾਣਗੇ। ਸਾਧ ਸੰਗਤ ਜੀ, ਅੱਜ ਸਤਿਗੁਰੂ ਕਲਗੀਧਰ ਸਾਹਿਬ ਸੱਚੇ ਪਾਤਸ਼ਾਹ ਜੀ ਆਪਣੇ ਚਰਨੀ ਲੱਗਣੇ ਦਾ, ਗੁਰੂ ਨਾਨਕ ਦੇਵ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗਣੇ ਦਾ ਸ਼ੁਭ ਅਵਸਰ ਪ੍ਰਦਾਨ ਕਰ ਰਹੇ ਨੇ। ਤਖ਼ਤ ਸਾਹਿਬ ਜੀ ਦੇ ਪੰਜ ਪਿਆਰੇ ਸਿੰਘ ਸਾਹਿਬਾਨ ਅੰਮ੍ਰਿਤ ਦਾ ਬਾਟਾ ਤਿਆਰ ਕਰਨਗੇ, ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਮਰਿਆਦਾ ਬਣਾਈ ਹੈ, ਜਿਸ ਨੇ ਗੁਰੂ ਕੇ ਲੜ ਲੱਗਣਾ, ਗੁਰੂ ਕੇ ਚਰਨੀ ਲੱਗਣਾ। ਪ੍ਰਥਮ ਰਹਿਤ ਜਹ ਜਾਨ ਖੰਡੇ ਕੀ ਪਾਹੁਲ ਸ਼ਖਾ, ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋ ਲਏ। ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨੀ ਲੱਗਣੇ ਵਾਸਤੇ, ਖੰਡੇ ਕੀ ਪਾਹੁਲ ਸ਼ੁਭਤਾ ਰਹੋ ਬਨਹੋ ਖਾਲਸਾ ਭਰਮ ਨਿਵਾਰਹੋ। ਜਿਹੜੇ ਸਾਬਤ ਸੂਰਤ ਨੇ ਭਾਈ, ਜੋ ਕੇਸਾਂ ਦੀ ਬੇਦਬੀ ਨਹੀਂ ਕਰਦੇ, ਦਾੜਿਆਂ ਦੀ ਬੇਦਬੀ ਨਹੀਂ ਕਰਦੇ, ਸਾਬਤ ਸੂਰਤ ਨੇ। ਜਿਹੜੀਆਂ ਮਾਤਾਵਾਂ ਭੈਣਾਂ ਬੀਬੀਆਂ ਸਾਬਤ ਸੂਰਤ ਨੇ, ਭਰਵੱਟਿਆਂ ਇਤਿਆਦਿਕਾਂ ਰੋਮਾਂ ਦੀ ਬੇਦਬੀ ਨਹੀਂ ਕਰਦੀਆਂ ਭਾਈ, ਸਨ ਕੇਸੀ ਇਸ਼ਨਾਨ ਕਰਕੇ ਪੰਜ ਕਕਾਰਾਂ ਦੇ ਧਾਰਨੀ ਹੋ ਕਰਕੇ 11:15 ਤਖ਼ਤ ਸਾਹਿਬ ਜੀ 'ਤੇ ਪੁੱਜੋ। ਸਤਿਗੁਰੂ ਕਲਗੀਧਰ ਸਾਹਿਬ ਜੀ ਦਾ ਅੰਮ੍ਰਿਤ ਛੱਕ ਕਰਕੇ ਜੀਵਨ ਸਫਲਾ ਕਰ ਲਵੋ। ਪੀਵਹ ਪਾਹੁਲ ਖੰਡ ਧਾਰ, ਹੋਏ ਜਨਮ ਸੁਹੇਲਾ, ਸਤਿਗੁਰ ਕਹਿ ਜਨਮੇ ਗਵਨ ਮਿਟਾਇਆ। ਆਵਾ ਗਾਉਣ ਦੇ ਚੱਕਰ ਮਿਟ ਜਾਣਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅੰਮ੍ਰਿਤ ਛੱਕ ਕਰਕੇ ਗੁਰੂ ਕਲਗੀਧਰ ਸਾਹਿਬ ਜੀ ਦੀਆਂ ਸਪੁੱਤਰੀਆਂ ਅਤੇ ਸਪੁੱਤਰ ਬਣੋ ਜੀ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ, ਅੱਜ ਦੇ ਦੀਵਾਨ ਦੀ ਇੰਨੀ ਕੁ ਹਾਜ਼ਰੀ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਪ੍ਰਵਾਨ ਕਰਨੀ। ਗੁਰੂ ਚਰਨਾਂ ਵਿਖੇ ਅਰਜੋਈਆਂ ਕਰੀਏ ਮਹਾਰਾਜ ਜੀ। ਆਪ ਜੀਆਂ ਨੇ ਕਿਰਪਾਲਤਾ ਕਰਕੇ ਜੋ ਭਗਤ ਜਨਾਂ ਦੀਆਂ, ਸੰਤਾਂ ਮਹਾਂਪੁਰਖਾਂ ਦੀਆਂ ਸਾਖੀਆਂ ਕਥਨ ਅਤੇ ਸਰਵਣ ਕਰਵਾਈਆਂ ਨੇ, ਜੋ ਅੰਮ੍ਰਿਤਮਈ ਉਪਦੇਸ਼ ਸਰਵਣ ਕਰਵਾਏ ਨੇ ਮਹਾਰਾਜ, ਤਿੰਨਾਂ ਦੇ ਭਾਵ ਸਾਡਿਆਂ ਮਨਾਂ ਦੇ ਅੰਦਰ ਵਸਾ ਦੇਵ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ, ਪਿਆਰੀ ਗੁਰਸਿੱਖੀ, ਨਿਤਨੇਮ ਦੀ ਪਰਪੱਕਤਾ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ

ਅੰਬ ਵਿਕਾਂਦੜੇ ਜੇ ਲਹਾ ਕਿੰਨਾ ਸਾਵੀ ਤੋਲ ਤਨ ਜਣਾਈ ਆਪਣੈ ਲਹਾ ਸੋ ਸੱਜਣ ਟੋਲ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾਹ ਹੋ

ಭಾಷೆ

ਭਗਤ ਖੂਕ ਮਲਹਾਰੀ ਗਜ ਗਦਹਾਂ ਵਿਭੂਤ ਧਾਰੀ ਗਿਦੂਆ ਮਸਾਨ ਪਾਸ ਕਰੇ ਹੋਈ ਕਰਤ ਹੈ ਗੁਗੂ ਮਟ ਵਾਸੀ ਲੱਗੇ ਡੋਲਤ ਉਦਾਸੀ ਮ੍ਰਿਗ ਤਰ ਵਰਸਦੀ ਮੋਨ ਸਾਧਈ ਮਰਤ ਹੈ ਬਿੰਦ ਕੇ ਸਦਈਆ ਤਾਂ ਹੀਜ ਕੀ ਵੱਡਈਆ ਦੇਦ ਬੰਦਰ ਆਸਦੀ ਪਾਏ ਨਾ ਗਈ ਫਿਰਤ ਹੈ ਅੰਗਨਾ ਅਧੀਨ ਕਾਮ ਕ੍ਰੋਧ ਮੈਂ ਪ੍ਰਵੀਨ ਏਕ ਗਿਆਨ ਕੇ ਵਿਹੀਨ ਛੀਨ ਕੈਸੇ ਕਹਿ ਤਰਤ ਹੈ ਪੂਤ ਬਨ ਚਾਰੀ ਛਿਤ ਛਾਉਨਾ ਸਭੈ ਤੂੰ ਦਾਤਾਰੀ ਪਾਉਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਤ੍ਰਿਣ ਕੇ ਪਛਈਆ ਤਨ ਲੋਭ ਕੇ ਤਜਈਆ ਤੇ ਤੋ ਗਊਨ ਕੇ ਜਈਆ ਪ੍ਰਿਕ ਭਈਆ ਮਾਨੀਅਤ ਹੈ ਨਵ ਕੇ ਉਡਈਅਤ ਹੈ ਪੰਛੀ ਕੀ ਵਡਈਆ ਦੇਤ ਬਗਲਾ ਬਿੜਾਲ ਪ੍ਰਿਕ ਧਿਆਨ ਠਾਨੀਅਤ ਹੈ ਜੇ ਤੇ ਵੱਡੇ ਗਿਆਨੀ ਤੈਨੂੰ ਜਾਨੀ ਬੈਬ ਖਾਨੀ ਨਾਹੇ ਐਸੇ ਨਾ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਵਸਈਆ ਤਾਂ ਭੂਚਰੀ ਕੇ ਜਈਆ ਕਹਿ ਨਵ ਕੇ ਉਡਈਆ ਸੋ ਚਰਈਆ ਕਹਿ ਬਖਾਨੀਆ ਫਲ ਕੇ ਪਛਈਆ ਤਾਂ ਬਾਂਦਰੀ ਕੇ ਜਈਆ ਕਹਿ ਆਦਿਸ ਫਿਰਈਆ ਤੇ ਤੂੰ ਭੂਤ ਕਹਿ ਪਛਾਨੀਆ ਜਲ ਕੇ ਤਰਈਆ ਕੋ ਗੰਗੇਰੀ ਸੀ ਕਹਤ ਜਗ ਆਗ ਕੇ ਪਛਈਆ ਕੋ ਸੋ ਚਕੋਰ ਸਮ ਮਾਨੀਆ ਸੂਰਜ ਸਵਈਆ ਤਾਂ ਕੌਲ ਕੀ ਵਡਾਈ ਦੇਤ ਚੰਦਰਮਾ ਸਵਈਆ ਕੋ ਕਵੀ ਕਹਿ ਪਹਿਚਾਨੀਆ ਨਾਰਾਇਣ ਕਛ ਮਛ ਤੇਂਦੂਆ ਕਹਤ ਸਭ ਕੌਲ ਨਾਵ ਕੌਲ ਜਹ ਤਾਲਮੈ ਰਹਤ ਹੈ ਗੋਪੀਨਾਥ ਗੁਜਰ ਗੋਪਾਲ ਸਭੈ ਧਿਨ ਚਾਰੀ ਰਿਖੀ ਕੇਸ ਨਾਮ ਕੇ ਮਹੰਤ ਲਹੀ ਅਤ ਹੈ ਮਾਧਵ ਭਵਰ ਔ ਟੇਰੂ ਕੋ ਕਨਹੀਆ ਨਾਮ ਕੰਸ ਕੋ ਵਧਈਆ ਜਮ ਦੂਤ ਕਹੀ ਅਤ ਹੈ ਮੂੜ ਰੂੜ ਪੀੜਤ ਨਾ ਗੂੜਤਾ ਕੋ ਭੇਦ ਪਾਵੈ ਪੂਜਤ ਨਾ ਤਾਹੇ ਜਾ ਕੇ

ਨਿਉਲੀ ਕਰਮ ਜਲ ਹੋਮ ਪਾਵਕ ਪਵਨ ਹੋਮ ਅਧੋ ਮੁਖ ਏਕ ਪਾਏ ਠਾਡੇ ਨਾ ਬਹਤਾ ਮਾਨਵ ਫਲਿੰਦ ਦੇਵ ਦਾਨਵ ਨਾ ਪਾਵੈ ਭੇਦ ਭੇਦ ਔਗਤੇਵ ਨੇਤ ਨੇਤ ਕਹਿ ਕਹਤ ਹੈ ਨਾਚਤ ਫਿਰਤ ਮੋਰ ਬਾਦਰ ਕਰਤ ਘੋਰ ਦਾਮਨੀ ਅਨੇਕ ਪਾਉ ਕਰਿਓਈ ਕਰਤ ਹੈ ਚੰਦਰਮਾ ਤੇ ਸੀਤਲ ਨਾ ਸੂਰਜ ਤੇ ਤਪਤ ਤੇਜ ਇੰਦਰ ਸੋਨਾ ਰਾਜਾ ਪਾਵ ਭੂਮ ਕੋ ਪਰਤ ਹੈ ਸਿਵ ਸੇ ਤਪਸੀ ਆਦਿ ਬ੍ਰਹਮਾ ਸੇ ਨ ਵੇਦ ਚਾਰੀ ਸੰਤ ਕੁਮਾਰ ਸੀ ਤਪੱਸਿਆ

ਸਦਾ ਦਾਮ ਨਾ ਪ੍ਰਬੀਨ ਏਕ ਭਾਵਨਾ ਵਿਹੀਨ ਕੈਸੇ ਪਾਵੈ ਜਗਦੀਸ਼ ਕਾ ਸੀਸ ਪੰਡ ਕਦ ਜਾ ਕੇ ਕਾਨ ਮੈਂ ਖਜੂਰਾ ਦਸੈ ਮੂਠ ਛੱਡ ਕਦ ਮਿੱਤਰ ਪੁੱਤਰ ਹੂੰ ਕੇ ਸੁਖ ਸਾ ਆਖ ਕੋ ਚਰਈਆ ਫਲ ਫੂਲ ਕੋ ਪਛਈਆ ਸਦਾ ਬਨ ਕੋ ਭਰਮਈਆ ਔਰ ਦੂਸਰੋ ਨਾ ਬੋਕ ਸਾ ਕਾਂ ਪਯੋ ਭੇਟ ਜੋ ਘਸਤ ਸੀਸ ਬ੍ਰਿਛਨ ਸਾ ਮਾਟੀ ਕੋ ਪਛਈਆ ਬੋਲ।

ਤਸੋਰ ਸਦਾ ਕੰਨ ਕੋਰ ਕੰਨ ਕਰਿਓ ਹੀ ਕਰਤ ਹਾ ਏਕ ਪਾਏ ਡਾਡੇ ਸਦਾ ਬਨ ਮੈਂ ਰਹਤ ਬ੍ਰਿਜ ਫੂਲ ਫੂਕ ਪਾਉ ਭੂਮ ਸਰਾਵਗ ਤਰਤ ਹੈ ਪਾਹਨ ਅਨੇਕ ਜੁਗ ਏਕ ਠੌਰ ਬਾਸ ਕਰੈ ਕਾਗ ਔਰ ਝੀਲ ਦੇਸ ਦੇਸ ਵਿਚਰਤ ਹੈ।

ਕਿ ਸਵਾਂਗੀ ਕਹੂੰ ਜੋਗੀਆ ਬੈਰਾਗੀ ਬਨ ਕਬਹੂੰ ਸੰਨਿਆਸ ਭੇਸ ਬਨ ਕੈ ਦਿਖਾਵਈ ਕਹੂੰ ਪੌਣ ਹਾਰੀ ਕਹੂੰ ਬੈਠੇ ਲਾਏ ਤਾਰੀ ਕਹੂੰ ਲੋਭ ਕੀ ਖੁਮਾਰੀ ਸੋ ਅਨੇਕ ਗੁਣ ਗਾਵਈ ਕਹੂੰ ਬ੍ਰਹਮਚਾਰੀ ਕਹੂੰ ਹਾਥ ਪੈ ਲਗਾਵੈ ਬਾਰੀ ਕਹੂੰ ਡੰਡ ਧਾਰੀ ਹੋਏ ਗਏ ਲੋਗਨ ਭਰਮਾਵਈ ਕਾਮਨਾ ਅਧੀਨ ਪਰਿਓ ਨਾਚਤ ਹੈ ਨਾਚਨ ਸੋ ਗਿਆਨ ਕੇ ਵਿਹੀਨ ਕੈਸੇ ਬ੍ਰਹਮ ਲੋਕ ਪਾਵਈ ਪੰਜ ਵਾਰ ਗੀਦਰ ਪੁਕਾਰੇ ਪਰੇ ਸੀਤ ਕਾਲ ਕੁੰਚਰ ਔਗਦਹਾ ਅਨੇਕ ਦਾ ਪੁਕਾਰਹੀ ਕਹਾ ਭਇਓ ਜੋ ਬੈ ਕਲਵੱਤਰ ਲੀਓ ਕਾਂਸੀ ਬੀਜ।

ਇੱਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫਿਰ ਧੂਰ ਹੀ ਸਮਾਹੇਂਗੇ। ਜੈਸੇ ਇੱਕ ਨਦ ਤੇ ਤਰੰਗ ਕੋਟ ਉਪਜਿਤ ਹੈ, ਪਾਨ ਕੇ ਤਰੰਗ ਸਭ ਪਾਨ ਹੀ ਕਹਾਂਗੇ। ਤੈਸੇ ਵਿਸ਼ਵ ਰੂਪ ਤੇ ਅਭੂਤ ਭੂਤ ਪ੍ਰਗਟ ਹੋਏ।

ਸਭ ਬੀਜ ਅਛ ਪਛ ਕਉ ਕਰਾਂਗੇ, ਪਛ ਕੇ ਤੱਕ ਪ੍ਰਤੱਛ ਹੋਏ ਪਚਾਏ ਖਾਏ ਜਾਹੇਂਗੇ। ਜਲ ਕਹਾਂ ਥਲ ਕਹਾਂ ਗਗਨ ਕੇ ਗੌਣ ਕਹਾਂ ਕਾਲ ਕੇ ਬਣਾਏ, ਸਭ ਕਾਲ ਹੀ ਚਬਾਹੇਂਗੇ। ਤੇਜ ਜਿਉ ਅਤੇਜ ਮੈਂ ਅਤੇਜ ਜੈਸੇ ਤੇਜ ਲੀਨ, ਤਾਹੀਂ ਤੇ ਉਪਜ ਸਭ ਤਾਹੀਂ ਮੈਂ ਸਮਾਹੇਂਗੇ। ਕੂਗਤ ਫਿਰਤ ਕਿਤੇ ਰੋਵਤ ਮਰਤ ਕਿਤੇ ਜਲ ਮੈਂ ਡੁਬਤ ਕਿਤੇ ਆਗ ਮੈਂ ਜਰਤ ਹੈ, ਕਿਤੇ ਗੰਗ ਵਾਸੀ ਕਿਤੇ ਮਦੀਨਾ ਮੱਕਾ ਨਿਵਾਸੀ, ਕਿਤੇ ਉਦਾਸੀ ਕੇ ਭਰਮਾਈ ਫਿਰਤ ਹੈ। ਕਰਵਤ ਸਹਤ ਕਿਤੇ ਭੂਮ ਮੈਂ ਗੜਤ ਕਿਤੇ ਸੂਆ ਪੈ ਚੜਤ ਕਿਤੇ ਦੁੱਖੋਂ ਭਰਤ ਹੈ। ਗਿਆਨ ਮੈਂ ਉਡਤ ਕਿਤੇ ਜਲ ਮੈਂ ਰਹਤ ਕਿਤੇ ਗਿਆਨ ਕੇ ਵਿਹੀਨ ਜਗ ਜਾਰੇ ਮਰਤ ਹੈ। ਸੋਧ ਹਾਰੇ ਦੇਵਤਾ ਵਿਰੋਧ ਹਾਰੇ ਦਾਨੋ ਵੱਡੇ, ਪੋਧ ਹਾਰੇ ਬੋਧਕ ਪ੍ਰਬੋਧ ਹਾਰੇ ਜਾਪਸੀ, ਕਸ ਹਾਰੇ ਚੰਦਨ ਲਗਾਏ ਹਾਰੇ ਚੋਆ ਚਾਰ, ਪੂਜ ਹਾਰੇ ਪਾਹਨ ਚੜਾਏ ਹਾਰੇ ਲਾਪਸੀ, ਗਾਹ ਹਾਰੇ ਗੋਰਨ ਮਨਾਏ ਹਾਰੇ ਮੜੀ ਮੱਟ ਲੀਪ, ਹਾਰੇ ਲਿਪੀਤਨ ਲਗਾਏ ਹਾਰੇ ਛਾਪਸੀ, ਗਾਏ ਹਾਰੇ ਗੰਧਰਵ ਬਜਾਏ ਹਾਰੇ ਕਿੰਨਰ ਸਾਹਿਬ, ਪਚ ਹਾਰੇ ਪੰਡਤ ਤਪੰਤ ਹਾਰੇ ਤਾਪਸੀ। ਤੋ ਪ੍ਰਸਾਦ ਭੁਜੰਗ ਪ੍ਰਿਆਦ ਛੰਦ, ਨਾ ਰਾਗੰਗ ਨਾ ਰੰਗੰਗ ਨਾ ਰੂਪੰਗ ਨਾ ਰੇਗੰਗ ਨਾ ਮੋਹੰਗ ਨਾ ਕ੍ਰੋਹੰਗ ਨਾ ਦੁਰੋਹੰਗ ਨਾ ਦ੍ਵੈਖੰਗ, ਨਾ ਕਰਮੰਗ ਨਾ ਪਰਮੰਗ ਨਾ ਜਨਮੰਗ ਨਾ ਜਾਤੰਗ, ਨਾ ਮਿੱਤਰੰਗ ਨਾ ਸਤਰੰਗ ਨਾ ਪਿਤਰੰਗ ਨਾ ਮਾਤੰਗ, ਨਾ ਨੇਹੰਗ ਨਾ ਗੇਹੰਗ ਨਾ ਕਾਮੰਗ ਨਾ ਧਾਮੰਗ, ਨਾ ਪੁੱਤਰੰਗ ਨਾ ਮਿੱਤਰੰਗ ਨਾ ਸਤਰੰਗ ਨਾ ਭਾਮੰਗ, ਆਲੇਖੰਗ ਅਭੇਖੰਗ ਅਜੂਨੀ ਸਰੂਪੰਗ ਸਦਾ ਸਿੱਧ ਦਾ ਬੁੱਧ ਦਾ ਬ੍ਰਿਧ ਰੂਪੰਗ, ਨਹੀਂ ਜਾਨ ਜਾਈ ਕਸ਼ੂ ਰੂਪ ਰੇਖੰਗ, ਕਹਾਂ ਬਾਸ ਤਾ ਕੋ ਫਿਰ ਕੌਣ ਭੇਖੰਗ, ਕਹਾਂ ਨਾਮ ਤਾ ਕੋ ਕਹਾਂ ਕਹਿ ਕਹਾ ਵੈ ਕਹਾਂ ਕਹਿ ਬਖਾਨੋ, ਕਹਿ ਮੈਂ ਨਾ ਆਵੈ, ਨਾ ਰੋਗੰਗ ਨਾ ਸੋਗੰਗ ਨਾ ਮੋਹੰਗ ਨਾ ਮਾਤੰਗ, ਨਾ ਕਰਮੰਗ ਨਾ ਭਰਮੰਗ ਨਾ ਜਨਮੰਗ ਨਾ ਜਾਤੰਗ, ਆਦਿ ਵੈਖੰਗ ਅਭੇਖੰਗ ਅਜੂਨੀ ਸਰੂਪੇ ਨਮੋ ਏਕ ਰੂਪੇ ਨਮੋ ਏਕ ਰੂਪੇ, ਪਰੇ ਅੰਗ ਪਰਾ ਪਰਮ ਪ੍ਰਗਿਆ ਪ੍ਰਕਾਸ਼ੀ, ਅਛੇਦੰਗ ਅਛਾਇਆ ਦਤ ਵੈ ਅਵਿਨਾਸੀ, ਨਾ ਜਾਤੰਗ ਨਾ ਪਾਤੰਗ ਨਾ ਰੂਪੰਗ ਨਾ ਰੰਗੇ, ਅਨਮੋ ਆਦ ਭੰਗੇ ਨਮੋ ਆਦ ਅਭੰਗੇ, ਕਿਤੇ ਕ੍ਰਿਸ਼ਨ ਸੇ ਕੀਟ ਕੋਟੈ ਉਪਾਏ, ਉਸਾਰੇ ਗੜੇ ਫੇਰ ਮੇਟੇ ਬਣਾਏ, ਅਗਾਧੇ ਅਭੈ ਆਦਤ ਵੈ ਅਵਿਨਾਸੀ, ਪਰੇ ਅੰਗ ਪਰਾ ਪਰਮ ਪੂਰਨ ਪ੍ਰਕਾਸ਼ੀ, ਨਾ ਆਧੰਗ ਨਾ ਬੈਧੰਗ ਅਗਾਧੰਗ ਸਰੂਪੇ ਅਖੰਡਤ ਪ੍ਰਤਾਪ ਆਦ ਅਛੈ ਵਿਭੂਤੇ, ਨਾ ਜਨਮੰਗ ਨਾ ਮਰਨੰਗ ਨਾ ਵਰਨੰਗ ਨਾ ਵਿਆਦੇ, ਖੰਡੇ ਪ੍ਰਚੰਡੇ ਅਦੰਡੇ ਅਸਾਥੇ, ਨਾ ਨੇਹੰਗ ਨਾ ਗੇਹੰਗ ਸਨੇਹੰਗ ਸਨਾਥੇ, ਉਦੰਡੇ ਅਮੰਡੇ ਪ੍ਰਚੰਡੇ ਪ੍ਰਮਾਥੇ, ਨਾ ਜਾਤੇ ਨਾ ਪਾਤੇ ਨਾ ਮਸਤਰੇ ਨਾ ਮਿੱਤਰੇ ਨਾ ਸੁਭੂਤੇ ਭਵਿੱਖੇ ਭਵਾਨੇ ਅਚਿਤਰੇ, ਨਾਰਾਇਣ ਨਾਰੰਗੰਗ ਨਾ ਰੂਪੰਗ ਨਾ ਰੇਖੰਗ ਨਾ ਲੋਭੰਗ ਨਾ ਚੋਭੰਗ ਅਭੂਤੰਗ ਅਭੇਖੰਗ, ਨਾ ਸਤਰੰਗ ਨਾ ਮਿੱਤਰੰਗ ਨਾ ਨੇਹੰਗ ਨਾ ਗੇਹੰਗ ਸਦੈਵੰਗ ਸਦਾ ਸਰਵ ਸਰਵਤਰ ਸਨੇਹੰਗ, ਨਾ ਕਾਮੰਗ ਨਾ ਕ੍ਰੋਧੰਗ ਨਾ ਲੋਭੰਗ ਨਾ ਮੋਹੰਗ ਅਜੋਨੀ ਅਛੈ ਆਦਤ ਵੈ ਅਜੋਹੰਗ, ਨਾ ਜਨਮੰਗ ਨਾ ਮਰਨੰਗ ਨਾ ਵਰਨੰਗ ਨਾ ਵਿਆਧੰਗ, ਨਾ ਰੋਗੰਗ ਨਾ ਸੋਗੰਗ ਅਭੈ ਨਿਰਵਿਖਾਦੰਗ, ਅਸ਼ੇਦੰਗ ਅਭੇਦੰਗ ਅਕਰਮੰਗ ਅਕਾਲੰਗ, ਅਖੰਡੰਗ ਅਭੰਡੰਗ ਪ੍ਰਚੰਡੰਗ ਅਪਾਲੰਗ, ਨਾ ਤਾਤੰਗ ਨਾ ਮਾਤੰਗ ਨਾ ਜਾਤੰਗ ਨਾ ਕਾਇੰਗ ਨਾ ਨੇਹੰਗ ਨਾ ਗੇਹੰਗ ਨਾ ਕਰ ਭਰਮੰਗ ਨਾ ਪਾਇੰਗ, ਨਾ ਰੂਪੰਗ ਨਾ ਭੂਪੰਗ ਨਾ ਕਾਇੰਗ ਨਾ ਕਰਮੰਗ ਨਾ ਤ੍ਰਾਸੰਗ ਨਾ ਪ੍ਰਾਸੰਗ ਨਾ ਭੇਦੰਗ ਨਾ ਪਰਮੰਗ, ਸਦੈਵੰਗ ਸਦਾ ਸਿੱਧ ਬਿਰਦੰਗ ਸਰੂਪੇ ਨਮੋ ਏਕ ਰੂਪ।

ਭੂਮ ਕੀ ਭੁਗਤ ਮੈਂ ਪਰਮ ਭੁਗਤੰ। ਕਹੂੰ ਦੇਵ ਕੰਨਿਆ ਕਹੂੰ ਦਾਨ ਵੀ ਹੋ, ਕਹੂੰ ਜਜ ਵਿਦਿਆ ਧਰੇ ਮਾਨ ਵੀ ਹੋ, ਕਹੂੰ ਰਾਜਸੀ ਹੋ, ਕਹੂੰ ਰਾਜ ਕੰਨਿਆ, ਕਹੂੰ ਸ੍ਰਿਸ਼ਟ ਕੀ ਪ੍ਰਿਸ਼ਟ ਕੀ ਰਿਸ਼ਟ ਪੁੰਨਿਆ, ਕਹੂੰ ਵੇਦ ਵਿਦਿਆ, ਕਹੂੰ ਵਿਉਮ ਬਾਨੀ, ਕਹੂੰ ਕੋਕ ਕੀ ਕਾਵ ਕਥਾ ਕਹਾਣੀ, ਕਹੂੰ ਅਦਰ ਸਾਰੰਗ, ਕਹੂੰ ਭਦਰ ਰੂਪੰ, ਕਹੂੰ ਮਦਰ ਬਾਨੀ, ਕਹੂੰ ਛੁਦਰ ਸਰੂਪੰ, ਕਹੂੰ ਵੇਦ ਵਿਦਿਆ, ਕਹੂੰ ਕਾਵ ਰੂਪੰ, ਕਹੂੰ ਚੇਸ਼ਟਾਚਾਰ ਚਿਤਰੰਗ ਸਰੂਪੰ, ਕਹੂੰ ਪਰਮ ਪੁਰਾਣ ਕੋ ਪਾਰ ਪਾਵਾ, ਕਹੂੰ ਬੈਠ ਕੁਰਾਨ ਕੇ ਗੀਤ ਗਾਵੈ, ਕਹੂੰ ਸੁਧ ਸੇਖੰ, ਕਹੂੰ ਬ੍ਰਹਮ ਧਰਮੰ, ਕਹੂੰ ਬ੍ਰਿਧ ਅਵਸਥਾ, ਕਹੂੰ ਬਾਲ ਕਰਮੰ, ਕਹੂੰ ਜਵਾਲ ਸਰੂਪੰ, ਜਰਾ ਰਹਤ ਦੇਹੰ, ਕਹੂੰ ਨੇਹ ਦੇਹੰ, ਕਹੂੰ ਤਿਆਗ੍ਰੇਹੰ, ਕਹੂੰ ਯੋਗ ਭੋਗੰ, ਕਹੂੰ ਰੋਗ ਰਾਗੰ, ਕਹੂੰ ਰੋਗ ਹਰਤਾ, ਕਹੂੰ ਭੋਗ ਤਿਆਗੰ, ਕਹੂੰ ਰਾਜ ਸਾਜੰ, ਕਹੂੰ ਰਾਜ ਰੀਤੰ, ਕਹੂੰ ਪੂਰਨ ਪ੍ਰਗਿਆ, ਕਹੂੰ ਪਰਮ ਪ੍ਰੀਤੰ, ਕਹੂੰ ਆਰਬੀ ਤੋਰ ਕੀ ਪਾਰਸੀ ਹੋ, ਕਹੂੰ ਪਹਿਲਵੀ ਪਸਤਵੀ ਸੰਸਕ੍ਰਿਤੀ ਹੋ, ਕਹੂੰ ਦੇਸ ਭਾਖਿਆ, ਕਹੂੰ ਦੇਵ ਬਾਨੀ, ਕਹੂੰ ਰਾਜ ਵਿਦਿਆ, ਕਹੂੰ ਰਾਜਧਾਨੀ, ਕਹੂੰ ਮੰਤਰ ਵਿਦਿਆ, ਕਹੂੰ ਤੰਤਰ।

ਕਈ ਉਰਤ ਪਾਤੇ ਸਨ ਪ੍ਰਮੰਤ, ਕਈ ਉਰਤ ਮਦ ਪਾਵਕ ਝੁਲੰਤ, ਕਈ ਸਿਮਰਤ ਸਾਸਰ ਉਚਰੰਤ ਭੇਦ, ਕਈ ਕੋਕਾਵ ਕਥਤ ਕਤੀਬ, ਕਈ ਅਗਨ ਹੋਤਰ, ਕਈ ਪੌਨ ਆਹਾਰ, ਕਈ ਕਰਤ

ਸ਼ਬਦ ਸਾਸਤ੍ਰ ਸਿਮਰਤ ਉਚਾਰ ਕਈ ਭਜਤ ਏਕ ਭਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਬ੍ਰਹਮ ਦੇਸ ਦੇਸਨ ਉਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਦ ਲਟਕੰਤ ਜਾਪ ਕਈ ਜਪਤ ਜੋ ਕਲਪੰਕ ਪ੍ਰਜੰਤ ਨਹੀਂ ਤਦ ਬਤਾਸ ਪਾਇਤ ਨਾ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ

ਰੂਪ ਰਾਗ ਨਾ ਰੇਖ ਰੰਗ ਨਾ ਜਨਮ ਮਰਨ ਵਿਹੀਨ ਆਦਨਾਥ ਨ ਆਗਾਦ ਪੁਰਖ ਸੋ ਧਰਮ ਕਰਮ ਪ੍ਰਬੀਨ ਜੰਤਰ ਮੰਤਰ ਨ ਤੰਤਰ ਜਾ ਕੋ ਆਦਿ ਪੁਰਖ ਅਪਾਰ ਅਸਤ ਕੀਟ ਬਖੈਰ ਵਸੈ ਸਭ ਠੌਰ ਮੈਂ ਨਿਰਧਾਰ ਜਾਤ ਪਾਤ ਨ ਤਾਤ ਜਾ ਕੋ ਮੰਤਰ

ਜਚ ਕਿੰਨਰ ਮੱਛ ਮਾਨਸ ਮੁਰਗ ਉਰਗ ਅਪਾਰ ਨੇਦ ਨੇਦ ਪੁਕਾਰ ਹੈ ਸਿਵ ਸਕਰੋ ਮੁਖ ਚਾਰ ਸਬਦ ਸਬਦ ਪਤਾਰ ਕੇ ਤਰ ਜਾਪ ਹੀ ਚਹਿ ਜਾਪ ਆਦਿ ਦੇਵ ਅਗਾਧ ਤੇਜ।

ਸਰਬ ਕਰਤਾ ਸਰਬ ਹਰਤਾ ਸਰਬ ਧਿਆਨ ਅਦਵੇਖ ਚਤੁਰ ਚੱਕਰ ਜਿਹਨਾ ਵਰਣ ਜਿਆ ਕੋ ਜਾਤ ਪਾਤ ਨਾ ਭੀਖ ਰੂਪ ਰੇਖ ਨਾ ਰੰਗ ਜਿਆ ਕੋ ਰਾਗ ਰੂਪ ਨਾ ਰੰਗ ਸਰਬ ਲਾਇਕ ਸਰਬ ਕਾਇਕ ਸਰਬ ਤੇ ਅਨਭੰਗ ਸਰਬਦਾਤਾ ਸਰਬ ਗਿਆ।

ਦੀਰਘ ਤ੍ਰਿਭੰਗੀ ਛੰਦ ਦੁਰਜਨ ਦਲ ਦੰਡਨ ਅਸੁਰ ਪਿਹੰਡਨ ਦੁਸ਼ਟ ਨਿਕੰਦਨ ਆਦ ਪ੍ਰਤੀ ਚਸੁਰਾਸੁਰ ਮਾਰਨ ਪਦਤ ਉਧਾਰਨ ਨਰਕ ਨਿਵਾਰਨ ਕੂੜ ਗਤੀ ਅੱਛੇ ਅਖੰਡੇ ਤੇਜ ਪ੍ਰਚੰਡੇ ਖੰਡ ਉਡੰਡੇ ਅਲਖ ਮਤੇ ਜੈ ਜੈ ਹੋ ਸੀ ਮਹਿਖਾਸੁਰ ਮਰਦਨ ਰਮ ਕਪਰਦਨ ਛਤਰ ਛਿਤੇ ਆਸੁਰੀ ਬਿਹੰਡਨ ਦੁਸ਼ਟ ਨਿਕੰਦਨ ਪੁਸ਼ਟ ਉਦੰਡਨ ਰੂਪ ਅਤੇ ਚੰਡਾਸੁਰ ਚੰਡਨ ਮੁੰਡ ਬਿਹੰਡਨ ਧੂਮਰ ਵਿਧੁੰਸਣ ਮਹਿਕ ਮਥੇ ਦਾਨਵ ਪ੍ਰਹਾਰਨ ਨਰਕ ਨਿਵਾਰਨ ਅਧਮ ਉਧਾਰਨ ਉਰਧ ਅਧੇ ਜੈ ਜੈ ਹੋ ਸੀ ਮਹਿਖਾਸੁਰ ਮਰਦਨ ਰਮ ਕਪਰਦਨ ਆਦਿ ਬਿਰਤੇ ਡਾਵਰੂ ਡਵੰਕੈ ਬਬਰ ਬਵੰਕੈ ਪੂਜਾ ਫਰੰਕੈ ਤੇਜ

ਸੀ ਸਨਾਹਨ ਅਸ਼ਟ ਪ੍ਰਭਾਹਨ ਬੁੱਲ ਬਾਹਨ ਤੇਜ ਅਤੁਲੰਗ ਜੈ ਜੈ ਹੋ ਸੀ ਮੈਂ ਕਾਸਰ ਮਰਦਨ ਭੂਮ ਆਕਾਸ ਪਤਾਲ ਜਲੰਗ ਚਾਚਰ ਚਮਕਾਰਨ ਚੁਛੁਰ ਹਾਰਨ ਧੂਮ ਦੁਕਾਰਨ ਦਰਪ ਮਥੇ ਦਾੜਵੀ ਪ੍ਰਦੰਤੇ ਜੋਗ ਜਯੰਤੇ ਮਰਜ ਮਥੰਤੇ ਕੂੜ ਕਥੇ ਕਰਮ ਪ੍ਰਣਾਸਨ ਚੰਦ ਪ੍ਰਕਾਸ਼ਨ ਸੂਰਜ ਪ੍ਰਤੇਜਨ ਅਸ਼ਟ ਪੁਜੇ ਜੈ ਜੈ ਹੋ ਸੀ ਮੈਂ ਕਾਸਰ ਮਰਦਨ ਪਰਮ ਬਿਨਾਸਨ ਧਰਮ ਤੁਜੇ ਘੁੰਗਰੂ ਘਮੰਕਣ ਸਤਰ ਝਮੰਕਣ ਫਰੀਅਨ ਫੁੰਕਾਰਨ ਧਰਮ ਤੁਜੇ ਅਸ਼ਟਾਂਡ ਪ੍ਰਹਾਸਨ ਸ੍ਰਿਸ਼ਟ ਨਿਵਾਸਨ ਦੁਸ਼ਟ ਪ੍ਰਣਾਸਨ ਚੱਕਰ ਗਤੇ ਕੇਸਰੀ ਪ੍ਰਵਾਹੇ ਸੁਧ ਸਨਾ

ਬਾਰਜ ਬਿਲੋਚਨ ਬ੍ਰਦਨ ਬਿਮੋਚਨ ਸੋਚ ਬਿਸੋਚਨ ਕਾਉਚ ਕਸੇ ਦਾਮਨੀ ਪ੍ਰਹਾਸੇ ਸੁਖ ਸਰਨਾਸੇ ਸੁਭ੍ਰਿਤ ਸੁਭਾਸੇ ਦੁਸ਼ਟ ਕਰਸੇ ਚੰਚਲਾ ਪ੍ਰਅੰਗੀ ਵੇਦ ਪ੍ਰਸੰਗੀ ਤੇਜ ਤੁਰੰਗੀ ਖੰਡ ਸੁਰੰਗ ਜੈ ਜੈ ਹੋ ਸੀ ਮੈਂ ਖਾਸਰ ਮਰਦਨ ਆਦ ਅਨਾਦ ਅਗਾਧ ਉਰਧੰਗ ਘੰਟ ਕਾ ਬਿਰਾਜੈ ਰੁਣ ਝੁਣ ਬਾਜੈ ਬ੍ਰਹਮ ਬਾਜੈ ਸੁਨਤ ਸੁਰੰਗ ਕੋਕਲ ਸੁਨ ਲਾਜੈ ਕਿਲਵਿਕ ਬਾਜੈ ਸੁਖ ਉਪਰਾਜੈ ਮਧ ਉਰੰਗ ਦੁਰਜਨ ਦਲ ਦੱਜੈ ਮਨ ਤਨ ਰਿਜੈ ਸਵੈਨ ਭੱਜੈ ਰੋਹ ਰਣੰਗ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਚੰਡ ਚਕਰ ਤਨ ਆਦ ਗੁਰੰਗ ਚਾਚਰੀ ਪ੍ਰਯੋਧਨ ਦੁਸ਼ਟ ਵਿਰੋਧਨ ਰੋਸ ਅਰੋਧਨ ਕਰੂਰ ਬਿਤੇ ਧੂਮਰਾਜ ਵਿਧੁੰਸਨ ਪ੍ਰਲੈ ਪ੍ਰਜੁੰਸਨ ਜਗ ਵਿਧੁੰਸਨ ਸੁਧ ਮਤੇ ਜਾਲ ਭਾਜਯੰਤੀ ਸਤਰ ਮਥੰਤੀ ਦੁਸ਼ਟ ਪ੍ਰਤਾਹਨ ਗਾੜ ਮਤੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਆਦ ਜੁਗਾਦ ਅਗਾਧ ਗਤੇ ਖਤਰਿਆਣ ਖਤੰਗੀ ਅਭੈ ਅਭੰਗੀ ਆਦ ਅਨੰਗੀ ਅਗਾਧ ਗਤੇ ਬ੍ਰਿੜ ਲਾਛ ਬਿਹੰਡਨ ਚਚੁਰ ਦੰਡਨ ਤੇਜ ਪ੍ਰਚੰਡਨ ਆਦ ਬ੍ਰਤੇ ਸੁਰ ਨਰ ਪ੍ਰਤਪਾਰਨ ਨਰ ਪਤਿਤ ਉਧਾਰਨ ਨਰਕ ਨਿਵਾਰਨ ਦੁਸ਼ਟ ਨਿਵਾਰਨ ਦੁਖ ਹਰੇ ਜੈ ਜੈ ਹੋਸੀ ਮੈਂ ਖਾਸੁਰ ਮਰਦਨ ਵਿਸ਼ਵ ਵਿਧੁੰਸਨ ਸ੍ਰਿਸ਼ਟ ਕਰੇ ਦਾਮਨੀ ਪ੍ਰਕਾਸੇ ਉਣਤਨ ਨਾਸੇ ਜੋਤ ਪ੍ਰਕਾਸੇ ਅਤੁਲ ਬਲੇ ਦਾਨਵੀ ਪ੍ਰਕਰਕਣ ਸਰਵਰ ਵਰਖਣ ਦੁਸ਼ਟ ਪ੍ਰਦਰਖਣ ਬਿਤਲ ਤਲੇ ਅਸ਼ਟਾਇਤ ਬਾਹਣ

ਕਾਰਨ ਕਰੀਲੀ ਗਰਭ ਕਹੀਲੀ ਜੋਤ ਜਤੀਲੀ ਤੁੰਦ ਮਤੇ ਅਸ਼ਟਾਇਤ ਚਮਕਣ ਸਾਸਰ ਚਮਕਣ ਦਾਮਨ ਦਮਕਣ ਆਦਿ ਬਰਤੇ ਡੁਗ ਡੁਗੀ ਦਮੰਕ ਬਾਗ ਬਬੰਕ ਭੁਜਾ ਫਰ।

ਚਤੁਰਾਸੁਰ ਮਾਰਨ ਨਰਕ ਨਿਵਾਰਨ ਪਤਿਤ ਉਧਾਰਨ ਏਕ ਭਟੇ ਪਾਪਾਨ ਬਿਹੰਡਨ ਦੁਸ਼ਟ ਪ੍ਰਚੰਡਨ ਅਖੰਡ ਅਖੰਡਨ ਕਾਲ ਕਟੇ ਚੰਦਰਾਨਨ ਚਾਰ ਨਰਕ ਨਿਵਾਰ ਪਤਿਤ ਉਧਾਰੇ ਮੁੰਡ ਮਥੇ ਜੈ ਜੈ ਹੋ ਸੀ ਮਖਾਸੁਰ ਮਰਦਨ ਧੂਮ ਪ੍ਰਧੁੰਸਨ ਆਦਿ ਕਥੇ ਰਗਦਾਸੁਰ ਮਰਦਨ ਚੰਡ ਚਕਰਦਨ ਅਦਨ ਵਰਦਨ ਬਿੜਾਲ ਬਥੇ ਸਰਧਾਰ ਬਿਬਰਖਣ ਦੁਰਜਨ ਧਰਖਣ ਅਤੁਲ ਅਮਰਖਣ ਧਰਮ ਦੁਜੇ ਧੂਮ ਰਾਜ ਵਿਦੁੰਸਨ ਸਰੁਣ ਚੁੰਸਨ ਸੁਭ

ਵੇਦਿਕ ਦੇਵ ਨਾ ਭੇਦ ਲਿਖਿਓ ਸਭ ਹਾਰ ਪਰੇ ਹਰ ਹਾਥ ਨਾ ਆਇਓ ਪਾਏ ਸਕੈ ਨਹੀਂ ਪਾਰ ਉਮਾਪਤ ਸਿੱਧ ਸਨਾਤ ਸਨੰਤਨ ਧਿਆਇਓ ਧਿਆਨ ਧਰੋ ਤਹਿ ਕੋ ਮਨ ਮਾ ਜਹ ਕੋ ਅਮਿਤੋਜ ਸਭਾ ਜਗ ਛਾਇਓ ਵੇਦ ਪੁਰਾਨ ਕਤੇਵ ਕੁਰਾਨ ਭੇਦ

ਰੇਖ ਨਾ ਰੰਗ ਨਾ ਸਾਖ ਨਾ ਸੁਖ ਨਾ ਸੰਗ ਤਿਹਾਰੇ ਆਦ ਅਨਾਦ ਅਗਾਧ ਭੇਖ ਅਦਵੈਗ ਜਪਿਓ ਤਿਨ ਹੀ ਕੁਲ ਤਾਰੇ ਤੀਰਥ ਕੋਟ ਕੀਏ ਇਸਨਾਨ ਦੀਏ ਬਹੁਤਾਨ ਮਹਾਂਬ੍ਰਤ ਧਾਰੇ ਦੇਸ ਪ੍ਰਿਓ ਕਰ ਭੇਸ ਤਪੋਧਨ ਕੇਸ ਧਰੇ ਨਾ ਮਿਲੇ ਹਰ ਪਿਆਰੇ ਆਸਨ ਕੋਟ ਕਰੇ

ਅਤਰ ਕੇ ਚਲਈਆ ਛਿੱਤ ਛਤਰ ਕੇ ਧਰਈਆ ਛਤਰ ਧਾਰੀ ਹੋ ਕੇ ਛਲਈਆ ਮਹਾਂ ਛਤਰਨ ਕੇ ਸਾਲ ਹੈ ਦਾਨ ਕੇ ਦਿਵਈਆ ਮਹਾਮਾਨ ਕੇ ਬਠਈਆ ਅਵਸਾਨ ਕੇ ਦਿਵਈਆ ਹੈ ਘਟਈਆ ਜਮ ਜਾਲ ਹੈ ਜੁੱਧ ਕੇ ਜਿਤਈਆ ਵਿਰੁੱਧ ਕੇ ਮਿਟਈਆ ਮਹਾਂ ਬੁੱਧ ਕੇ ਦਿਵਈਆ ਮਹਾਂ

ਫਿਰੰਗੀ ਮਾਨੈ ਕੰਧਾਰੀ ਕੋਰੇ ਸੀ ਜਾਣੈ ਪੱਛਮ ਕੇ ਪੱਛਮੀ ਪਛਾਣੈ ਨਿਜ ਕਾਮ ਹੈ ਮਰਹਟਾ ਮੰਗੇਲ ਤੇਰੀ ਮਨ ਸੋ ਤਪੱਸਿਆ ਕਰ ਦ੍ਰਿੜ ਵੈਦ ਲੰਗੀ ਪਹਿਚਾਨੈ ਧਰਮ ਥਾਮ ਹੈ ਬੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੈਂ ਚਲਤ ਹੈ ਰੋ ਕੇ ਰੋਹੇਲੇ ਮਾਗ ਦੇਸ਼ ਕੇ ਮੰਗੇਲੇ ਵੀਰ ਬੰਗ ਸੀ ਬੁੰਦੇਲੇ ਪਾਪ ਪੁੰਜ ਕੋ ਮਲਤ ਹੈ ਗੋਖਾ ਗੁਣ ਗਾਵੈ ਚੀਨ ਮਚੀਨ ਕੇ ਸੀਸ ਨਿਆਵੈ ਤਿਬਤੀ।

ਰਾਸੀ ਕਿਤੇ ਸੂਰਜ ਪ੍ਰਕਾਸ਼ੀ ਕਿਤੇ ਮੁੰਡੀਆਂ ਉਦਾਸੀ ਯੋਗ ਤੁਆਰ ਕਹੀ ਅਤ ਹੈ ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਘੁੰਮੇਰ ਕੁਲੀਨ ਕਿਤੇ ਚੱਚ ਕਹੀ ਅਤ ਹੈ ਕਰਤੇ ਹੈ ਵਿਚਾਰ ਪੈਣਾ ਪੂਰਨ ਕੋ ਪਾਵੈ ਭਾਰ ਤਾਂ ਹੀ ਤੇ ਅਪਾਰ ਨਿਰਾਧਾਰ ਲਹੀ ਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰਾਵਾਰ ਪਾਈ ਹੈ ਨਾ ਪਾਰ ਪੈ

I'm gonna go to the hospital.

Good.

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਖਾਲਸਾ ਸਾਧ ਸੰਗਤ ਜੀ ਜਿਨਕੇ ਭਾਗ ਵਡੇ ਹੈ।

ਦੇ ਅਤਿਅੰਤ ਵੱਡੇ ਭਾਗਾਂ ਵਾਲੇ ਜੀ ਅਤਿਅੰਤ ਵੱਡੇ ਭਾਗਾਂ ਵਾਲੇ ਕਲਗੀਧਰ ਸਵਾਮੀ ਕਲਗੀ ਸਰਬੰਸਦਾਨੀ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪੁੱਤਰ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਚਰਨਗਰ ਸਾਹਿਬ ਜੀ ਹਾਜ਼ਰੀਆਂ ਭਰ ਰਹੇ ਹਰਿਮੰਦਰ ਸਾਹਿਬ ਕੇ ਹਾਜ਼ਰੀਆਂ ਭਰ ਰਹੇ ਇਸ ਪਾਵਨ ਪੁੱਤਰ ਸਥਾਨ ਦੀ ਮਹਿਮਾ ਸਾਧ ਸੰਗਤ ਜੀ ਮਹਿਮਾ ਸਾਧ ਇੱਕ ਜੀਵ ਇੱਕ ਰਸਨਾ ਤੋਂ ਕਹੀ ਨਹੀਂ ਜੀਵ ਇੱਕ ਰਸਨਾ ਤੋਂ ਕਹੀ ਨਹੀਂ ਜਾਵੇ ਰਾਜ ਭਾਈ ਸੰਤੋਖ ਸਿੰਘ ਕਵੀ ਰਾਜ ਭਾਈ ਸੰਤੋਖ ਨੇ ਕਲਮ ਤੋਂ ਸੱਚਖੰਡ ਸਾਹਿਬ ਦੀ ਮਹਿਮਾ ਲਿਖਦੇ ਹਨ ਸੱਚ ਦੀ ਮਹਿਮਾ ਬੋਲ ਬਿਹੰਗ ਰੰਗ ਬੋਲੰਗ ਬਿਹੰਗ ਰੰਗ ਰੰਗ ਕੇ ਤਾਨ ਸ੍ਰੀ ਗੋਬਿੰਦ ਸਿੰਘ ਕੇ ਸਿੰਘਾਸਨ ਸੁਹਾਗ ਜੀ ਕਵਿਰਾਜ ਜੀ ਲਿਖਦੇ ਹਨ ਕਵਿਰਾਜ ਜੀ ਲਿਖਦੇ ਸ੍ਰੀ ਗੰਗਾ ਗੋਦਾਵਰੀ ਨਦੀ ਵਗਦੀ ਹੈ ਸੁੰਦਰ ਦਰਖਤਾਂ ਦੇ ਉੱਤੇ ਬੈਠ ਕੇ ਦਰਖਤਾਂ ਦੇ ਉੱਤੇ ਬੈਠ ਕੇ ਸੁੰਦਰ ਪੰਛੀਆਂ ਆ ਕੇ ਸੁੰਦਰ ਪੰਛੀਆਂ ਆਵਾਜ਼ਾਂ ਦੇ ਵਿੱਚ ਗੀਤਾਂ ਗਾਉਂਦੀਆਂ ਆਵਾਜ਼ਾਂ ਦੇ ਵਿੱਚ ਗੀਤਾਂ ਗਾਉਂਦੀਆਂ ਹਨ ਅਚਲ ਨਗਰ ਸਾਹਿਬ ਦੀ ਧਰਤੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਦਾ ਸਿੰਘਾਸਨ ਹੈ ਜੀ ਮਹਾਰਾਜ ਜੀ ਦਾ ਇੱਥੇ ਜਾਏ ਦਰਸਾਹ ਇੱਥੇ ਉਹ ਇੱਥੇ ਰਾਜੇ ਦਾ ਹੁੰਦਾ ਹੈ ਜੋ ਇੱਥੇ ਮਨੋਰਥ ਹੁੰਦਾ ਹੈ ਮਹਾਰਾਜ ਜੀ ਨੇ ਸੋਧ ਨਹੀਂ ਕੋਈ ਮਾਹੌਲ ਜੀ ਮਹਾਰਾਜ ਕੋਈ ਅਰਦਾਸ ਕੋਈ ਨਰਦਾ ਹੈ ਬਹੁਤ ਸਾਰੀ ਧਰਤੀ ਕਲਰ ਜ਼ਮੀਨ ਸੀ ਉੱਥੇ ਇੰਨੀ ਜ਼ਿਆਦਾ ਖੇਤੀ ਕਲਰ ਜ਼ਮੀਨ ਵੀ ਨਹੀਂ ਸੀ ਇੰਨੀ ਜ਼ਿਆਦਾ ਖੇਤੀਬਾੜੀ ਹੁੰਦੀ ਉੱਥੇ ਤੇ ਕਈ ਵਾਰੀ ਕਾਲ ਆ ਕੇ ਵਾਰੀ ਕਾਲ ਦਾ ਦਾਨ ਕਰਕੇ ਕਾਲ ਪਾਣੀ ਦਾ ਘਾਟ ਕੇ ਪੈ ਗਿਆ ਪਾਣੀ ਦਾ ਘਾਟ ਸਾਧ ਸੰਗਤ ਜੀ ਉਸ ਸਮੇਂ ਸਾਧ ਸੰਗਤ ਜੀ ਭਾਈ ਡੱਲਾ ਜੀ ਸਾਰੀ ਸੰਗਤ ਡੱਲਾ ਜੀ ਸਾਰੀ ਦਸਵੇਂ ਪਾਤਸ਼ਾਹ ਜੀ ਅਰਦਾਸ ਕਰਦੇ ਹਨ ਕਿ ਮਹਾਰਾਜ ਜੀ ਅਰਦਾਸ ਕਰਦੇ ਹਨ ਇੱਥੇ ਬਹੁਤ ਸਮਾਂ ਹੋਇਆ ਹੈ ਇੱਥੇ ਬਹੁਤ ਸਮਾਂ ਹੋਇਆ ਬਰਖਾ ਨਹੀਂ ਪਿਆ ਮਹਾਰਾਜ ਮੀਂਹ ਨਹੀਂ ਤੇ ਬਰਖਾ ਨਹੀਂ ਆਪ ਜੀ ਕਿਰਪਾ ਕਰੋ ਮਹਾਰਾਜ ਮੀਂਹ ਆਪ ਦੀ ਗਰੀਬ ਪਿਆ ਮੀਂਹ ਸਿਰਫ ਮਾਇਆ ਪਿਆ ਬੀਜ ਜਨ ਸਭ ਸੁਖੀ ਵਸਾਇਆ ਬੀਜ ਜਨ ਸਭ ਸੁਖੀ ਵਸਾਇਆ ਇਸ ਧਰਤੀ ਦੇ ਉੱਤੇ ਜਾਨ ਵਾਲੇ ਨੇ ਪਰ ਦਸਵੇਂ ਪਾਤਸ਼ਾਹ ਜੀ ਪ੍ਰੇਮ ਤੇ
ਸਿੱਧਕ ਦੀ ਸਿੱਖੀ ਨੂੰ ਮੰਨਦਾ ਹੋਇਆ ਸਿੱਧਕ ਦੀ ਸਿੱਖੀ ਵਾਲੇ ਡੰਡਾ ਜੀ ਨੇ ਸਤਨਾਮ ਸਤਿ ਸ੍ਰੀ ਅਕਾਲ ਸ੍ਰੀ ਗੁਰੂ ਅਲਾਹ ਸਾਹਿਬ।

0: ਜਦੋਂ ਭਾਈ ਜੱਲਾ ਜੀ ਨੇ ਇਸ ਤਰ੍ਹਾਂ ਮਨੀ ਡੋੜਾ ਦੀ ਵਾਪਸ ਮਨੀ ਦਾ ਬਲ ਭੇਜਿਆ ਸੀ
1: ਜੀ ਪਿੱਛੇ ਜਾ ਰਿਹਾ ਜੀ ਪਿੱਛੇ ਜਾ ਰਿਹਾ ਜੀ ਪਿੱਛੇ ਜਾ ਰਿਹਾ ਜੀ ਪਿੱਛੇ ਜਾ ਰਿਹਾ ਜੀ ਪਿੱਛੇ ਜਾ ਰਿਹਾ ਜੀ ਪਿੱਛੇ ਜਾ ਰਿਹਾ ਜੀ ਪਿੱਛੇ ਜਾ ਰਿਹਾ ਜੀ ਪਿੱਛੇ ਜਾ ਰਿਹਾ ਜੀ ਪਿੱਛੇ ਜਾ ਰਿਹਾ ਜੀ ਪਿੱਛੇ ਜਾ ਰਿਹਾ ਜੀ ਪਿੱਛੇ ਜਾ ਰਿਹਾ ਜ
0: ਕੋਈ ਵੈਰੀ ਸਾਡੇ ਨਾਲ ਹਮਲਾ ਨਾ ਕਰੇ ਰਾਤ ਕੋਈ ਕੁਝ ਵੈਰੀ ਨਾ ਜਾ ਤੇ ਗੱਲ ਧਿਆਨ ਕਰਦੇ ਆ ਉਹਨਾਂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਰੁਕ ਜਾਂਦੇ ਮਹਾਰਾਜ ਜੀ ਚਰਨਾਂ ਦੇ ਵਿੱਚ ਰੁਕ ਜਾਂਦੇ ਜਦੋਂ ਉਹ ਜਿਹੜੇ ਪੰਜ ਸਿੰਘ ਗਏ ਸੀ ਨਗਰ ਵਿੱਚ ਸਾਥ ਪੰਜ ਸਿੰਘ ਗਏ ਜਦੋਂ ਬੈਠ ਜਾਂਦੇ ਹਨ ਉੱਥੇ ਜਾ ਕੇ ਨਾਟਕ ਵੇਖਣ ਲੱਗਦੇ ਹਨ ਜਾ ਕੇ ਨਾਟਕ ਵੇਖਣ ਲੱਗਦੇ ਹਨ ਉਹਨਾਂ ਦੇ ਮਨ ਦੇ ਵਿੱਚ ਡਰ ਪੈਦਾ ਹੁੰਦਾ ਤੇ ਮਨ ਦੇ ਵਿੱਚ ਆਪਸ ਦੇ ਵਿੱਚ ਗੱਲਾਂ ਕਰਦੇ ਹਨ ਦੇ ਵਿੱਚ ਗੱਲਾਂ ਕਰਦੇ ਹਨ ਮਹਾਰਾਜ ਜੀ ਕੋਲ ਕੇ ਸੀ

0: ਜੰਗਲ ਦੇਸ਼ ਦੇ ਰਹਿਣ ਵਾਲੇ
1: ਤੁਸੀਂ ਹੁਣ ਮੈਨੂੰ ਦੱਸੋ ਤੁਸੀਂ ਹੁਣ
0: ਗੁਰੂ ਸਾਹਿਬ ਜੀ ਦੇ ਕੋਲ ਬੈਠਦਾ ਹੈ, ਗੁਰੂ ਸਾਹਿਬ ਜੀ ਦੇ ਕੋਲ ਬੈਠਦਾ ਹੈ, ਮਹਾਰਾਜ ਜੀ ਦੇ ਅੱਗੇ ਸਾਰਾ ਮਹਾਰਾਜ ਬੋਲਦੇ ਹਨ, ਦੱਸਦੇ ਹਨ ਕਿ ਮਹਾਰਾਜ ਜੀ ਬੋਲਦੇ ਹਨ, ਨਿੰਦਾ ਹੋ ਜਾਏ ਕਿ ਨਿੰਦਾ ਹੋ ਕੇ ਵਿਚਾਰ ਕਰਨ ਦੀ ਮਾਨਾ ਹੈ, ਮਹਾਰਾਜ ਹੱਥ ਜੋੜ ਕੇ ਮੇਰੇ ਅੱਗੇ ਜੋੜ ਕੇ ਦੱਸੋ, ਮੇਰੇ ਅੱਗੇ ਆਪਣੇ ਮੁਖ ਤੋਂ ਨਹੀਂ ਬੋਲਦੇ ਹਨ, ਮਹਾਰਾਜ ਜੀ ਨੂੰ ਪਤਾ ਹੈ ਰੋਜ਼ ਮਹਾਰਾਜ ਦੀ ਸੇਵਾ ਕਰਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਮਹਾਰਾਜ ਜੀ ਦੇ ਪਾਵਨ ਦਰਸ਼ਨਾਂ ਬੈਠੇ ਬੈਠੇ ਯਾਦ ਕਰਦੇ ਜੋ ਤੁਸੀਂ ਆਪਣੇ ਮੁਖ ਤੋਂ ਕਹੋਗੇ ਗੁਰੂ ਸਾਹਿਬ ਜੀ ਦੀ ਬਖਸ਼ਿਸ਼, ਗੁਰੂ ਸਾਹਿਬ ਜੀ ਦੀ ਬਖਸ਼ਿਸ਼, ਗੁਰੂ ਸਾਹਿਬ ਜੀ ਦੀ ਜਿਹੜੀ ਕਿਰਪਾ, ਗੁਰੂ ਸਾਹਿਬ ਜੀ ਦੀ ਉਸ ਕਿਰਪਾ ਦੇ ਭੰਡਾਰੇ ਭਰੇ ਹੋਏ ਹਨ, ਬਸ ਭੰਡਾਰੇ ਭਰੇ ਸ਼ਬਦ ਦਾ ਸਾਰਾ ਨਿਸ਼ਚਾ ਵਿੱਚ ਸ਼ਮੀਦਾ ਹੈ ਸਾਰਾ ਨਿਸ਼ਚਾ ਦੇ ਵਿੱਚ ਜਦੋਂ ਅਸੀਂ ਜਦੋਂ ਅਸੀਂ ਪ੍ਰੇਮ ਤੇ ਸ਼ਰਧਾ ਦੀ ਗੁਰੂ ਸਾਹਿਬ ਦੇ ਚਰਨਾਂ ਦਾ ਧਿਆਨ ਕਰਕੇ ਮਨ ਕਰਕੇ ਸਰੀਰ ਕਰਕੇ ਗੁਰੂ ਸਾਹਿਬ ਦੇ ਅੱਗੇ ਅਰਦਾਸ ਕਰਕੇ ਗੁਰੂ ਮਹਾਰਾਜ ਜੀ ਅਰਦਾਸ ਕਰਦੇ ਹਾਂ ਮਾਤਾ ਨੰਦ ਜੀ ਨੂੰ ਮੋੜ ਸਾਡੀਆਂ ਦਿੱਤੀਆਂ ਸਾਰੇ ਛੱਪੜ ਸਾਫ ਕਰੋ ਸਾਰੇ ਸਰੋਵਰ ਤਲਾਬ ਸਾਫ ਕਰ ਬਾਬੂ ਜੀ ਸਾਫ ਕਰ ਬਾਬੂ ਜੀ ਬਹੁਤ ਜ਼ਿਆਦਾ ਵਰਖਾ ਹੋਵੇਗਾ ਬਹੁਤ ਜ਼ਿਆਦਾ ਮੀਂਹ ਪਵੇਗਾ ਬਹੁਤ ਜ਼ਿਆਦਾ ਮੀਂਹ ਪਵੇਗਾ ਜੋ ਤੁਹਾਡੀ ਇੱਛਾ ਹੈ ਜੋ ਤੁਹਾਡੀ ਇੱਛਾ ਹੋਵੇਗੀ ਅੱਜ ਮੇਰੇ ਪੂਰੀ ਹੋਵੇਗੀ ਅਤਿਅੰਤ ਆਨੰਦਿਤ ਹੋ ਕੇ ਅਤਿਅੰਤ ਖੁਸ਼ੀ ਨਾਲ ਹੋ ਕੇ ਡੱਲਾ ਜੀ ਭੱਜ ਭੱਜ ਕੇ ਜਾਣਾ ਡੱਲਾ ਜੀ ਭੱਜ ਭੱਜ ਕੇ ਜਾਣਾ ਮਹਾਰਾਜ ਜੀ ਆਪਣੇ ਸਿੱਖ ਦਿੱਤੇ ਪ੍ਰਸ਼ਾਨ ਹੋਏ ਹਨ ਸਿੱਖ ਦੇ ਸਾਰੇ ਸੰਗਤ ਦੇ ਹੋਏ ਮਹਾਰਾਜ ਦੀ ਬਖਸ਼ਿਸ਼ ਕਰ ਰਹੇ ਹਨ ਜੀ ਬਖਸ਼ਿਸ਼ ਕਰ ਰਹੇ ਹਨ ਇਹ ਗੱਲ ਸੁਣ ਕੇ ਸਾਰੇ ਸੰਗਤ ਜਿਨੇ ਵੀ ਇਸ ਦੀ ਪੁਰਸ਼ ਉਸ ਜੰਗਲ ਦੇ ਵਿੱਚ ਰਹਿੰਦੇ ਹਨ ਉਸ ਜੰਗਲ ਸਾਰੇ ਵਿੱਚ ਮਾਰੇ ਦੇ ਅੰਤ ਹਨ ਸਾਰੇ ਦੇ ਸਮਾਪੋਸ਼ ਵਿੱਚ ਹੁੰਦੇ ਹਨ ਖੁਸ਼ ਹੁੰਦੇ ਹਨ ਉਹ ਸਾਰੇ ਇੱਕ ਦੂਜੇ ਨੂੰ ਦੱਸਦੇ ਹਨ ਕਿ ਤੁਸੀਂ ਸੁਣਿਆ ਮਹਾਰਾਜ ਜੀ ਨੇ ਬੁੱਝ ਕੀਤਾ ਮਹਾਰਾਜ ਨੇ ਕਿਹਾ ਕਿ ਵਰਖਾ ਦੇ ਨਾਲ ਇਹ ਦੁਕਾਲ ਦਾ ਸਮਾਂ ਦੂਰ ਹੋ ਜਾਵੇਗਾ ਉਸ ਸਮੇਂ ਸਾਧ ਸੰਗਤ ਜੀ ਪੂਰੀ ਹਵਾ ਚੱਲਣ ਲੱਗ ਪਈ ਜਿਵੇਂ ਹਾਥੀ ਦੇ ਚੁੰਡ ਜਿਵੇਂ ਭੱਜ ਕੇ ਆਉਂਦੇ ਹਨ ਸਤ ਭਗਤ ਜੀ ਭੱਜ ਕੇ ਆਉਂਦੇ ਹਨ ਸਸਮਾਨ ਦੇ ਜਿਹੜਾ ਬਦਲ ਮਾਨ ਦੇ ਬਦਲ ਆਉਣ ਲੱਗ ਪਏ ਬਦਲ ਆਉਣ ਲੱਗ ਪਏ ਇੱਕ ਘੜੀ ਦੇ ਵਿੱਚ ਹੀ ਬਹੁਤ ਘੜੀ ਨਹੀਂ ਮਿੰਦੀ ਬਹੁਤ ਪਿਆ ਨਹੀਂ ਪੈਣ ਲੱਗ ਪਿਆ ਇਹ ਬਹੁਤ ਭਿਆਨਕ ਇਹ ਬਹੁਤ ਹੋਰ ਕੇ ਬਹੁਤ ਜ਼ਿਆਦਾ ਮੀਂਹ ਪੈਣ ਲੱਗ ਪਿਆ ਮੀਂਹ ਪੈਣ ਲੱਗ ਪਿਆ ਜਿੱਥੇ ਕਿੱਥੇ ਨਦੀਆਂ ਸਨ ਸਾਰੀਆਂ ਨਦੀਆਂ ਭਰ ਗਈਆਂ ਸਨ ਸਾਰੇ ਤਲਾਬ ਭਰ ਗਏ ਜਿੱਥੇ ਕਿੱਥੇ ਪਾਣੀ ਪਾਣੀ ਆਪਣੇ ਖਿੜਕੀਆਂ ਤੋਂ ਸਮਾਧ ਹੋ ਕੇ ਵੇਖ ਰਹੇ ਹਨ ਲਗਾਤਾਰ

0: ਸਾਰੇ ਬੜੇ ਖੁਸ਼ ਹਨ।
1: ਵਿਦਰਤ ਸਦਨ ਸੁਧਾਰਤ ਠਾਣਾ।
0: ਪਰ ਜਦੋਂ ਇਹ ਮੀਂਹ ਰੁਕਿਆ ਨੀ, ਸਾਧ ਸੰਗਤ ਜੀ ਸਾਰੇ ਇੱਕ ਦੂਜੇ ਵੱਲ ਵੇਖਣ ਲੱਗ ਪਏ।
1: ਸਭ ਮਿਲ ਕਰ ਡੱਲੇ ਕਹੋ ਪ੍ਰੇਰੇ,
0: ਜਾ ਕੇ ਪਏ ਡੱਲਾ ਜੀ ਨੂੰ ਬੇਨਤੀ ਕਰਦੇ ਹਨ।
1: ਬੇਨਤੀ ਕੀ ਜਹ ਗੁਰੂ ਅਗੇਰਾ,
0: ਹੇ ਪਏ ਡੱਲਾ ਜੀ ਤੁਸੀਂ ਜਾ ਕੇ ਮਹਾਰਾਜ ਜੀ ਨੂੰ ਬੇਨਤੀ ਕਰੋ,
1: ਹਮਰੇ ਸੁਖ ਹਿਤ ਘਨ ਬਰਖਾਇਓ।
0: ਕਿ ਮਹਾਰਾਜ ਜੀ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਆਪ ਜੀ ਦਾ ਸ਼ੁਕਰਾਨਾ ਹੈ, ਧੰਨਵਾਦ ਹੈ ਕਿ ਆਪ ਜੀ ਨੇ ਸਾਡੀ ਬੇਨਤੀ ਨੂੰ ਮਨਜ਼ੂਰ ਕਰਕੇ ਇਸ ਪਾਵਨ ਧਰਤੀ ਦੇ ਉੱਤੇ ਮੀਂਹ ਪਵਾਇਆ ਹੈ।
1: ਆਪ ਸਭ ਤ੍ਰਿਪਤੇ ਬਾਂਛਤ ਪਾਇਓ।
0: ਹੁਣ ਸਾਰੇ ਤ੍ਰਿਪਤ ਹੋ ਗਏ ਮਹਾਰਾਜ, ਹੁਣ ਹੋਰ ਕੋਈ ਇੱਛਾ ਮੀਂਹ ਦੀ ਨਹੀਂ ਰਹੀ ਹੈ।
1: ਸੁਣ ਡੱਲਾ ਪਹੁੰਚੋ ਤਿਹ ਸਮੋ,
0: ਉਸ ਸਮੇਂ ਪਏ ਡੱਲਾ ਜੀ ਦਸਵੇਂ ਪਾਤਸ਼ਾਹ ਜੀ ਦੇ ਚਰਨਾਂ ਤੇ ਜਾ ਕੇ ਪਹੁੰਚਦਾ ਹੈ।
1: ਹੱਥ ਬੰਦ ਕਰ ਕੀਲਸ ਨਮੋ,
0: ਤੇ ਹੱਥ ਜੋੜ ਕੇ ਮਹਾਰਾਜ ਜੀ ਦੇ ਸਾਹਮਣੇ ਨਮਸਕਾਰ ਕਰਦਾ ਹੈ।
1: ਅਰਜ ਗੁਜਾਰੀ ਅਬ ਬਸ ਕਰੀਏ,
0: ਮਹਾਰਾਜ ਜੀ ਦੇ ਅੱਗੇ ਅਰਜ ਕਰਦਾ ਅਰਦਾਸ ਕਰਦਾ ਹੈ ਕਿ ਮਹਾਰਾਜ ਜੀ ਅਬ ਬਸ ਕਰੀਏ, ਹੁਣ ਬਸ ਕਰੋ ਮਹਾਰਾਜ, ਹੁਣ ਮੀਂਹ ਬੜਾ ਪਿਆ, ਹੁਣ ਜਿਹੜੀ ਜਿਸ ਮੀਂਹ ਨੂੰ ਅਸੀਂ ਵਾਰ ਵਾਰ ਤੁਹਾਡੇ ਤੋਂ ਮੰਗਦੇ ਸਨ, ਹੁਣ ਉਸ ਮੀਂਹ ਤੋਂ ਇਹ ਜੰਗਲ ਦੇਸ਼ ਦੇ ਰਹਿਣ ਵਾਲੇ ਦੁਖੀ ਹੋਣ ਲੱਗ ਪਏ ਹਨ।
1: ਬੜੋ ਬਾਰ ਚਹੂੰ ਔਰ ਨਿਹਾਰੀਆ ਹੈ,
0: ਸਾਰੇ ਪਾਸੇ ਪਾਣੀ ਪਾਣੀ, ਹੜ੍ਹ ਫੈਲ ਗਏ, ਘਰਾਂ ਦੇ ਵਿੱਚ ਪਾਣੀ ਪੈ ਗਿਆ ਹੈ, ਛੱਤਾਂ ਡਿੱਗਣ ਲੱਗ ਪਈਆਂ ਹਨ।
1: ਦਲ ਮਨਿੰਦ ਕਨ ਘਨੇ ਦਿਸਾ ਵਹੇ,
0: ਜਿਵੇਂ ਕੋਈ ਵੈਰੀ ਦਾ ਦਲ ਚੜ ਕੇ ਆਉਂਦਾ ਹੈ, ਇਸ ਤਰ੍ਹਾਂ ਮਹਾਰਾਜ ਜੀ ਇਹ ਬੱਦਲ ਬਸ ਆਉਂਦੇ ਹੀ ਰਹਿੰਦੇ, ਜਾਂਦੇ ਹੀ ਨਹੀਂ ਮਹਾਰਾਜ। ਹਾਂਜੀ,
1: ਇੱਕ ਆਵਤ ਬਰਖਤ ਇੱਕ ਜਾਵਹੇ,
0: ਇੱਕ ਬੱਦਲ ਆ ਕੇ ਬਰਖਾ ਪਵਾ ਕੇ ਜਾਂਦਾ, ਫਿਰ ਦੂਜਾ ਆ ਜਾਂਦਾ, ਫਿਰ ਤੀਜਾ, ਮਹਾਰਾਜ ਇਹਨਾਂ ਬੱਦਲਾਂ ਦਾ ਕੋਈ ਅੰਤ ਨਹੀਂ ਦਿਸ ਰਿਹਾ ਹੈ।
1: ਇਹ ਪ੍ਰਸੰਗ ਬੜ ਰਾਵਰ ਕੇਰਾ,
0: ਇਹ ਮਹਾਰਾਜ ਜੀ ਜਿਹੜਾ ਪ੍ਰਸੰਗ ਹੈ, ਇਹ ਜਿਹੜਾ ਕੌਤਕ ਆਪ ਜੀਆਂ ਨੇ ਇਸ ਧਰਤੀ ਦੇ ਉੱਤੇ ਕੀਤਾ ਹੈ,
1: ਚਾਹੋ ਦਿਸ ਮਹ ਸਿਮਰਹਿ ਚਿਰ ਬੇਰਾ,
0: ਇਹ ਹੁਣ ਰਹਿੰਦੇ ਹੋਏ ਦੁਨੀਆਂ ਤੱਕ ਰਵੇਗਾ, ਸਾਰੇ ਯਾਦ ਕਰਨਗੇ ਕਿ ਕਲਗੀਧਰ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਾ ਮੀਂਹ ਪਵਾਇਆ, ਜਿਹੜਾ ਮੀਂਹ ਲਗਾਤਾਰ ਤਿੰਨ ਦਿਨ ਤਿੰਨ ਰਾਤ ਨਹੀਂ ਰੁਕਿਆ ਸੀ।
1: ਪੁਰੋ ਕਾਮਨਾ ਜਨ ਪਹਿਲ ਪਹੰਤੀ,
0: ਮਹਾਰਾਜ ਜੀ ਸਾਡੀਆਂ ਸਾਰੀਆਂ ਮਨੋ ਕਾਮਨਾਵਾਂ ਹੁਣ ਪੂਰੀਆਂ ਹੋ ਗਈਆਂ ਹਨ।
1: ਨਹਿ ਕੋ ਦੁਰਲਭ ਆਪ ਤੇ ਬਾਤੀ,
0: ਆਪ ਜੀ ਦੇ ਵਾਸਤੇ ਕੋਈ ਗੱਲ ਦੁਰਲਭ ਨਹੀਂ ਹੈ, ਆਪ ਜੀ ਦੇ ਸਾਹਮਣੇ ਅੱਜ ਤੱਕ ਕੋਈ ਮੋਰਚਾ ਨਹੀਂ ਅੜਿਆ ਹੈ।
1: ਬ੍ਰਹਮਾਦਿਕ ਆਗਿਆ ਮਹਿ ਸਾਰੇ,
0: ਜਿੰਨੇ ਵੀ ਬ੍ਰਹਮਾ ਸ਼ਿਵਜੀ ਵਿਸ਼ਨੂੰ ਜਿੰਨੇ ਵੀ ਦੇਵੀ ਦੇਵਤੇ ਹਨ, ਜਿੰਨੀਆਂ ਵੀ ਸ਼ਕਤੀਆਂ ਹਨ ਮਹਾਰਾਜ ਜੀ, ਆਪ ਜੀ ਤਾਂ ਅਕਾਲ ਪੁਰਖ ਦੇ ਅਵਤਾਰ ਹੋਏ, ਸਾਰੀਆਂ ਸ਼ਕਤੀਆਂ ਤੁਹਾਡੀਆਂ ਹੀ ਹਨ, ਇਹ ਸਾਰੇ ਤੁਹਾਡੇ ਆਗਿਆ ਦੇ ਵਿੱਚ ਰਹਿੰਦੇ ਹਨ। ਸਾਧ ਸੰਗਤ ਜੀ, ਪਿਛਲੇ ਵਾਰੀ ਜਦੋਂ ਪਾਤਸ਼ਾਹ ਜੀ ਨੇ ਮੀਂਹ ਪਵਾਇਆ ਸੀ, ਉਦੋਂ ਮਹਾਰਾਜ ਜੀ ਨੇ ਨਾਲ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ ਸ਼ਬਦ ਸੁਣਾਇਆ ਸੀ ਕਿ ਪੈ ਵਿੱਚ ਚੱਲੈ ਲੱਖ ਦਰਿਆਓ, ਪੈ ਵਿੱਚ ਅਗਨ ਕੱਢੈ ਵੇਗਾਰ, ਪੈ ਵਿੱਚ ਧਰਤੀ ਦੱਬੀ ਭਾਰ, ਪੈ ਵਿੱਚ ਸੂਰਜ ਪੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ। ਇਸ ਤਰ੍ਹਾਂ ਸ਼ਬਦ ਸੁਣਾ ਕੇ ਸਾਰੀ ਸੰਗਤ ਨੂੰ ਮਹਾਰਾਜ ਜੀ ਨੇ ਖੋਲ ਕੇ ਦੱਸਿਆ ਕਿ ਭਾਈ ਇਹ ਜਿੰਨੀਆਂ ਵੀ ਸ਼ਕਤੀਆਂ ਹਨ, ਜੋ ਵੀ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਜਿੰਨੀਆਂ ਵੀ ਦੇਵੀ ਦੇਵਤੇ ਹਨ, ਇਹ ਸਾਰੇ ਅਕਾਲ ਪੁਰਖ ਦੇ ਵਸ ਚੱਲਦੇ ਹਨ, ਅਕਾਲ ਪੁਰਖ ਦੇ ਚਰਨਾਂ ਦੀਆਂ ਸ਼ਕਤੀਆਂ ਹਨ।
1: ਕਿਸਮਹ ਸ਼ਕਤ ਹੁਕਮ ਕੋ ਟਾਰੇ,
0: ਉਹਨਾਂ ਦੇ ਵਿੱਚ ਕੋਈ ਸ਼ਕਤੀ ਨਹੀਂ ਹੈ ਆਪ ਜੀ ਦੇ ਬਚਨਾਂ ਨੂੰ ਟਾਲਣ ਵਾਸਤੇ।
1: ਸੁਣ ਪ੍ਰਭ ਕਹਿਓ ਘਨ ਹੋ ਕੇ ਪਨਹੀ,
0: ਮਹਾਰਾਜ ਜੀ ਇਹ ਬੇਨਤੀ ਸੁਣ ਕੇ ਬੋਲੇ ਹਨ।
1: ਹਤੋ ਉਰਦ ਕੋ ਸਪਦ ਸੋ ਗਨਹੀ,
0: ਹੇ ਭਾਈ ਡੱਲਾ ਜੀ ਇਹ ਜਿਹੜਾ ਮੀਂਹ ਹੁਣ ਪਿਆ ਹੈ, ਇਹ ਆਪ ਜੀ ਦੀ ਬੇਨਤੀ ਨੂੰ ਮਨਜ਼ੂਰ ਕਰਦਿਆਂ ਹੋਇਆਂ ਅਸੀਂ ਇਹ ਮੀਂਹ ਪਵਾਇਆ ਹੈ।
1: ਹਟ ਜਾ ਹੈ ਬਰਖਾ ਤਤਕਾਲਾ,
0: ਇਹ ਮੀਂਹ ਬਹੁਤ ਛੇਤੀ ਖਤਮ ਹੋ ਜਾਵੇਗਾ।
1: ਆਪਣ ਸਹਿਤ ਕਰ ਸਭਨ ਸੁਖਾਲਾ,
0: ਤੇ ਆਪ ਜੀ ਨੂੰ ਤੇ ਸਾਰੀਆਂ ਸੰਗਤ ਨੂੰ ਨਿਹਾਲ ਕਰਕੇ ਮੀਂਹ ਅੱਗੇ ਨੂੰ ਤੁਰੇਗਾ।
1: ਸੁਣ ਡੱਲੇ ਉੱਠ ਕੀ ਨਸ ਤੇ ਤੈਸੇ,
0: ਇਸ ਤਰ੍ਹਾਂ ਇਹ ਬੇਨਤੀ ਸੁਣ ਕੇ ਭਾਈ ਡੱਲਾ ਜੀ ਨੇ ਉੱਠ ਕੇ ਜਿਵੇਂ ਜਿਵੇਂ ਮਹਾਰਾਜ ਜੀ ਨੇ

0: ਮਾਇਆ ਉਸ ਤਰ੍ਹਾਂ ਕੀਤਾ ਹੈ।
1: ਘਟਾ ਫਟੀ ਘਟ ਗਮਨੇ ਗਾਏ ਸੀ
0: ਤੇ ਮਹਾਰਾਜ ਜੀ ਦੇ ਬਚਨ ਕਮਾਉਂਦਿਆਂ ਹੀ ਸਾਰ ਮਹਾਰਾਜ ਜੀ ਦੇ ਬਚਨ ਸੁਣਦਿਆਂ ਹੀ ਸਾਧ ਸੰਗਤ ਜੀ ਉਹ ਮੀਂਹ ਹਟ ਗਿਆ। ਇਸ ਤਰ੍ਹਾਂ ਸਾਧ ਸੰਗਤ ਜੀ ਕਲਗੀਧਰ ਪਾਤਸ਼ਾਹ ਜੀ ਦਸਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਦੇ ਵਿੱਚ ਕੋਈ ਐਸੀ ਸ਼ਕਤੀ ਦੁਰਲੱਭ ਨਹੀਂ ਹੈ। ਮਹਾਰਾਜ ਜੀ ਸਰਬ ਕਲਾ ਸਮਰੱਥ ਹਨ, ਜੋ ਚਾਹੇ ਸੋ ਕਰ ਸਕਦੇ ਹਨ। ਅੱਜ ਵੀ ਜੇ ਅਸੀਂ ਕਲਗੀਧਰ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰੀਏ, ਜੇ ਅਸੀਂ ਮਹਾਰਾਜ ਜੀ ਦੇ ਅੱਗੇ ਝੋਲੇ ਅੱਡ ਕੇ ਰੱਖ ਲਈਏ ਤਾਂ ਸਾਧ ਸੰਗਤ ਜੀ ਮਹਾਰਾਜ ਜੀ ਸਾਡੀਆਂ ਝੋਲੀਆਂ ਵੀ ਭਰਦੇ ਹਨ। ਜਿਵੇਂ ਮੈਂ ਆਰੰਭਤਾ 'ਤੇ ਬੇਨਤੀ ਕੀਤੀ ਸੀ, ਕਵੀ ਰਾਜ ਭਾਈ ਸੰਤੋਖ ਸਿੰਘ ਜੀ ਨੇ

ਨੇ ਕਿ ਜਿਹੜਾ ਵੀ ਇਸ ਅਬਚਲ ਨਗਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਆਉਂਦਾ ਹੈ, ਜਿਹੜਾ ਵੀ ਕੋਈ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹੈ, ਉਹਨਾਂ ਦੀ ਝੋਲੀ ਗੁਰੂ ਸਾਹਿਬ ਜੀ ਭਰਦੇ ਹਨ, ਉਹਨਾਂ ਦੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ। ਸੋ ਸਾਧ ਸੰਗਤ ਜੀ, ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਅਗਲੇ ਪ੍ਰਕਰਨਾਂ ਦੇ ਵਿੱਚ ਕਿਵੇਂ ਕਿਵੇਂ ਇਹ ਕੌਤਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਦਮਦਮਾ ਸਾਹਿਬ ਜੰਗਲ ਦੇਸ਼ ਦੀ ਧਰਤੀ ਦੇ ਉੱਤੇ ਕਰਨਗੇ, ਆਪ ਜੀ ਸਰਵਣ ਕਰੋਗੇ। ਮੈਂ ਦਾਸ ਕਲਗੀਧਰ ਪਾਤਸ਼ਾਹ ਸਰਬੰਸਦਾਨੀ ਮਹਾਰਾਜ ਜੀ ਦਾ ਕੋਟਾਨ ਕੋਟ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਚਰਨਾਂ ਦੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਬਖਸ਼ਿਆ, ਜਿਨ੍ਹਾਂ ਨੇ ਵਿੱਚ ਵਰਤ ਕੇ ਆਪ ਹੀ ਆਪਣੀ ਕਥਾ ਸਾਨੂੰ ਸੁਣਾਈ। ਮਹਾਰਾਜ ਕਲਗੀਧਰ ਸਵਾਮੀ ਜੀ ਦਾ ਕੋਟਾਨ ਕੋਟ ਸ਼ੁਕਰ ਹੈ। ਸਿੰਘ ਸਾਹਿਬ ਜਥੇਦਾਰ ਸੰਤ ਬਾਬਾ ਕੁਲਵੰਤ ਸਿੰਘ ਜੀ, ਸਿੰਘ ਸਾਹਿਬ ਸੰਤ ਬਾਬਾ ਰਾਮ ਸਿੰਘ ਜੀ, ਸਮੂਹ ਪੰਜ ਪਿਆਰੇ ਸਾਹਿਬਾਨ ਸੱਚਖੰਡ ਬੋਰਡ ਮੈਨੇਜਮੈਂਟ ਦੀ ਕੋਟਾਨ ਕੋਟ ਸ਼ੁਕਰਾਨਾ ਕਰਦਾ ਹਾਂ। ਦਾਸ ਮਹਾਰਾਜ ਜੀ ਅੱਗੇ ਅਰਦਾਸ ਕਰਦਾ ਹੈ ਕਿ ਕਦੀ ਫਿਰ ਮਹਾਰਾਜ ਜੀ ਦੇ ਚਰਨ ਕਮਲਾਂ ਦੇ ਵਿੱਚ ਹਾਜ਼ਰੀ ਭਰਨ ਦਾ ਮੌਕਾ ਮਿਲ ਜਾਵੇ। ਇਤਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਬੋਲਦਿਆਂ ਤੋਂ ਅਨੇਕ ਭੁੱਲਾਂ ਗਲਤੀਆਂ ਹੋ ਗਈਆਂ ਹਨ, ਆਪ ਜੀ ਸਾਧ ਸੰਗਤ ਗੁਰੂ ਖਾਲਸਾ ਬਖਸ਼ਣ ਯੋਗ ਹੋ, ਬਖਸ਼ ਦੇਣੀਆਂ, ਅੱਗੇ ਵਾਸਤੇ ਸੁਮਤ ਬਖਸ਼ੋ। ਆਓ, ਸਮੇਂ ਦੇ ਲਿਹਾਜ਼ ਦੇ ਨਾਲ ਸਮਾਪਤੀ ਹੈ ਜੀ।

ਅੰਤਰ ਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ। ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਭਚਨ ਨਗਰ ਸਾਹਿਬ ਵਿਖੇ ਸ਼ਾਮਾ ਦੇ ਦੀਵਾਨ ਸਜੇ ਹਨ। ਸਜੇ ਦੀਵਾਨਾਂ ਦੇ ਅੰਦਰ ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ ਹਨ। ਕਥਾ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ਣਾ, ਅੱਗੋ ਲਈ ਸੁਮਤ ਬਖਸ਼ਣਾ, ਦਰ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ, ਤੇਲ ਫੁੱਲ ਭੇਟਾ ਪ੍ਰਵਾਨ ਕਰਨੀ, ਸ਼ੁਭ ਮਨੋਕਾਮਨਾ ਪੂਰੀ ਕਰਨਾ, ਯਾਤਰਾ ਸਫਲੀ ਕਰਨੀ। ਜੋ ਜੀ ਆਪ ਜੀ ਕੇ ਦੁਆਰੇ ਆਵੇ ਸੋ ਸਦਾ ਹੀ ਰਾਜੀ ਪ੍ਰਸੰਨ ਜਾਵੇ, ਸੁੱਖ ਹੋਵੇ ਨਾਮ ਚਿਤ ਆਵੇ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ

はい。

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ।

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰ ਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ, ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਲੈ ਨਾਹੀ ਠਾਕ ਰਹਾਈਆ, ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਸੈ ਕਿਆ ਚਾਰਾ, ਨਾਨਕ ਸੱਚ ਸਵਾ

ਸੱਚਾ ਸਾਹਿਬ ਸੱਚੈ ਨਾਏ ਰਹਾਉ, ਸੱਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੈ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇ

ਦਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ ਜਿਨ ਹਰਿ ਜਨ ਸਤਿਗੁਰ ਸੰਗਤ ਪਾਈ ਤਿਨ ਧਰਮ ਮਸਤਕ ਲਿਖਿਆ ਲਖਾਸ ਧੰਨ ਧੰਨ ਸਤਿ ਸੰਗ।

ਹਉ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੁਕੇ ਕਾਸ਼ਟ ਹਰਿਆ ਰਹਾਉ। ਜਨ ਪਿਤਾ ਲੋਕ ਸੁਤ ਬੰਤਾ, ਕੋਇ ਨ ਕਿਸ ਕੀ ਧਰਿਆ। ਸਿਰ ਸਿਰ ਰਜਕ ਸੰਭਾਹੇ, ਠਾਕੁਰ ਕਾਹੇ ਮਨ ਭਾਉ ਕਰਿਆ। ਊਡੇ ਊਡ ਆਵੈ ਸੈ ਕੋ ਸਾ, ਤਿਸ ਪਾਛੈ ਬਚਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ।

ਪਹਿਲਾ ਚੌਥਾ ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਨਹਾਰ।

ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇਕ ਦਾਤੇ ਇਕ ਵੇਖਾਰੀ ਜੀ ਸਭ ਤੇਰੇ ਛੋਜ ਵਿਡਾਣਾ

ਜਨ ਨਾਨਕ ਤਿਨ ਕੁਰਬਾਨਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ ਸੇ ਜਿਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ।

ਸੋਈ ਥੀ ਸੀ ਜੋ ਤੂੰ ਦਹੇ ਸੋਈ ਹਾਂ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਥਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿੰਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੀ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਭੈਲੇ ਨਿਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕ ਜੁ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹ ਡੂਬੀ ਅਲੇ ਮਨ ਏਕ ਨਚੇਤ ਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾਹਾਂ ਜਤੀ ਸਤ

ਪ੍ਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰੇ ਕਿਤੈ ਨਕਾਮ ਮਲ ਸਾਧ ਸੰਗਤ ਭਜ ਕੇਵਲ ਨਾਮ ਸ਼ਰਨ ਜਾਮ ਲਾਗ ਭਉ ਜਲ ਤਰਨ ਕੈ ਜਨਮ ਬਿਰਥਾ ਜਾਤ ਰੰਗ ਮਾਇਆ ਕੈ ਰਹਾਉ ਜਪ ਤਪ ਸੰਜ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹੁਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁਤੀਵਾਨ ਸੌ ਦਵਰ ਕਰ ਕਾਟ ਦਇਓ ਅਸਧੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਓਪਨ ਬ੍ਰਿਸ਼ਟ ਗਗਨ ਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਕਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੋਹਿ ਲਿਹੋ ਉਬਾਰੇ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭੈ ਤੁਮ ਘਾਵੋ ਆਪ ਹਾਥ ਦੈ ਮੋਹਿ ਬਚਾਵੋ ਸੁਖੀ ਵਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰ ਤਾਰਾ ਮੋਰ ਛਾ ਨਿਜ ਕਰ ਦੈ ਕਰੀਐ ਸਭੈ ਰਨ ਕਉ ਆਜ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਪਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਵਰੀਐ ਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਧੁਜ ਜੋ ਕਰੀ ਅਹੁ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਤੁਰ ਦਸਕੰਤਾ ਕਾਲ ਪਾਏ ਬ੍ਰਹਮਾ ਪਪਧਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ

ਛਉ ਪਈ ਸਮ ਸਤਰੈ ਸੈਸ ਭਣੀ ਜੈ ਅਰਧ ਸੈਸ ਫੁਨ ਤੀਨ ਕਹਿ ਜੈ ਭਾਦੋ ਸੁਦੀ ਅਸ਼ਟਮੀ ਰਵਾਰਾ ਤੀਰ ਸਤ ਦ੍ਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤ੍ਰ ਪਖਿਆਨੇ ਤ੍ਰਿਆ ਚਰਿਤ੍ਰ ਮੰਤਰੀ ਭੂਪ ਸੰਵਾਦੇ ਚਾਰ ਸੌ ਪਾਂਚ ਚਰਿਤ੍ਰ ਸਮਾ

ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ ਆਪ ਹਾਥ ਦੈ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ ਮੈਂ ਨਾਗਨੈ ਸਹਿ ਪ੍ਰਥਮ ਮਨਾਉਂ ਕਿਸ਼ਨ ਬਿਸ਼ਨ ਕਬ ਹੂ ਨਹਿ ਧਿਆਉਂ ਕਾਨ ਸੁਨੈ ਪਹਿਚਾਨ ਨਤਨ ਸੋ ਲਿਵ ਲਾਗੀ ਮੋਰੀ ਪਗ ਇਨਸੋ ਮਹਾਕਾਲ ਰਖਵਾਰ ਹਮਾਰੋ ਮਹਾਲੋਭ ਮੈਂ ਕਿੰਕਰ ਥਾਰੋ ਆਪਣਾ ਜਾਨ ਕਰੋ ਰਖਵਾਰ ਬਾਂਹ ਗਹਿ ਕੀ ਲਾਜ ਵਿਚਾਰ ਆਪਣਾ ਜਾਨ ਮੁਝੈ ਪ੍ਰਤਪਰੀਐ ਛੁਨ ਛੁਨ ਸਤਰ ਹਮਾਰੇ ਮਰੀਐ।

ਵਾਹਿਗੁਰੂ ਜੀ ਕੀ ਫਤਿਹ। ਕਬ ਬਾਛ ਦੋਹਰਾ ਜੋ ਨਿਜ ਪ੍ਰਭੂ ਸੋ ਕਹਾ ਸੋ ਕਹਿ ਹਾਂ ਜਗ ਮਾਹੇ ਜੋ ਤਹਿ ਪ੍ਰਭ ਕੋ ਧਿਆਏ ਹੈ ਅੰਤ ਸੁਰਗ ਕੋ ਜਾਹਿ ਦੋਹਰਾ ਹਰ ਹਰ ਜਿੰਦੁਈ ਏਕ ਹੈ ਬਿ ਵਿਚਾਰ ਕਿਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਬਖੈ ਸਮਾਹਿ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾ ਕਬ ਬਾਚ ਦੋਹਰਾ ਠਾਡ ਭਇਓ ਮੈਂ ਜੋਰ ਕਰ ਬਚਨ ਕਹ ਸੁਰ ਨਿਆਏ ਪੰਥ ਚਲੈ ਤਬ

ਇਹ ਤਨ ਬੁੱਧ ਸੋ ਦੀਪਕ ਜਿਉ ਜਿਆਰੈ ਗਿਆਨ ਹੈ ਕੀ ਵਡਨੀ ਮਨੋ ਹੱਥ ਲੈ ਕਾਤਰ ਤਾਕਤਵਾਰ ਭਾਰੇ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਗਤ ਨੇਤ ਸੁਰਗ ਬਾ ਸੁਰਗ ਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਣੈ ਅਰ ਗਾਵੈ ਦੁਖ ਪਾਪ ਤਹਿ ਨਿਕਟ ਨ ਆਵੈ ਬਿਸ਼ਨ ਭਗਤ ਕੀਏ ਫਲ ਹੋਈ ਆਦਿ ਬਿਆਹ ਛੁਐ ਸਕੈ ਨ ਕੋਈ ਸਮ ਸਤਰੈ

ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਵਜੀਆਂ ਵਾਧਾਈਆਂ।

ਸਭ ਨਾ ਕਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੀ ਸਾਹਿਬਾ ਕਿਆਨਾ ਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹ ਨਾਨਕ ਸੱਚੇ ਸਾਹਿਬ ਕਿਆਨਾ ਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਦਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਦ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਤੁਰੇ ਸੁਣੀ ਸੱਚੀ ਬਾਣੀ ਸੰਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ।

ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ, ਉਥੈ ਤੇਰੀ ਰੱਖ ਅਗਨੀ ਉਦਰ ਮਾਹੇ। ਸੁਣ ਕੈ ਜਮ ਕੇ ਦੂਤ ਨਾਏ, ਤੇਰੇ ਛੱਡ ਜਾਹੇ। ਭਾਉ ਜਲ ਬਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੇ। ਜਿਨ ਕੌ ਲੱਗੀ ਪਿਆਸ, ਅੰਮ੍ਰਿਤ ਸੇ ਖਾਹੇ। ਕਲ ਮੈਂ ਇਹੋ ਪੁੰਨ, ਗੁਣ ਗੋਬਿੰਦ ਗਾਹੇ। ਸਭ ਸਹਿਨੋ ਕਿਰਪਾਲ, ਸੰਭਾਲੇ ਸਾਹੇ ਸਾਹੇ। ਬਿਰਥਾ

ਸ੍ਰੀ ਸਤਿਗੁਰ ਭੇਖਣਾ ਸਰਵਣੀ ਸੁਣਨਾ ਗੁਰ ਨਾਵ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਵ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ ਜਗ ਮਹਿ

ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਇ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਗੁਰ ਨਾਨਕ ਦਿਆ ਵੇਧਾਇ, ਸਭ ਥਾਈ ਹੋਏ ਸਹਾਇ, ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਕਲਗੀਧਰ ਜੀ ਪਿਤਾ ਪੰਥ ਦੇ ਵਾਲੀ, ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ, ਸਭ ਥਾਈ ਹੋਏ ਸਹਾਇ, ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ, ਸਰਬ ਕਲਾ ਭਰਪੂਰ, ਸਭ ਥਾਈ ਹੋਏ ਸਹਾਇ, ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬ ਸ਼ਹੀਦੋ ਮਰੀਦੋ, ਸਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ, ਸਲੋਕ ਮਹੱਲਾ ਦੂਜਾ, ਆਪੇ ਜਾਣੇ ਕਰੇ ਆਪ, ਆਪੇ ਆਣੇ ਰਾਸ, ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ, ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸਰਬ ਸਮੂਹ ਖਾਲਸੇ ਜੀ ਕੀ ਅਰਦਾਸ, ਸ੍ਰੀ ਵਾਹਿਗੁਰੂ ਜੀ ਕੇ ਪਾਸ, ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਿਛਿਆਰੀਆਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤ ਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ, ਖਾਲਸੇ ਜੀ ਕੀ ਦੇਖ ਤੇਗ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ, ਖਾਲਸੇ ਜੀ ਕੋ ਨਾਮ ਦਾਨ, ਸਖੀ ਦਾਨ, ਗੁਰਮਤਿ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ, ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ, ਸ੍ਰੀ ਅਕਾਲ ਤਖ਼ਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ, ਦਰਸ਼ਨ ਦਾਰ ਮੇਲੇ ਬੋਲੋ ਜੀ, ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖ਼ਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ, ਗੁਰਗਾਉਣ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਿਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਘਾਟ ਜੀ, ਹੀਰਾਘਾਟ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇ ਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ਼੍ਰੀ ਗੰਗਾ ਜੀ, ਗੋਦਾਵਰੀ ਜੀ, ਕੇਸ਼ਨਾ, ਦਰਸ਼ਨ ਦਾਰ ਮੇਲੇ ਬੋਲੋ ਜੀ, ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜਗਤ ਤਖ਼ਤ ਸੱਚਖੰਡ, ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ, ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਬੋਲੋ ਜੀ ਬੋਲੋ ਜੀ ਬੋਲੋ ਜੀ ਸ੍ਰੀ ਵਾਹਿਗੁਰੂ ਜੀ। ਜੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਬੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾਫਲਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

கிருபான் கல்கிதர் சுவாமி தான் ஸ்ரீ கிருகாபின் சினிமா.

Bullet!

ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫੁਆਰੇ ਲਗਾਏ ਗਏ ਹਨ, ਜਿਨ੍ਹਾਂ ਫੁਆਰਿਆਂ ਦੇ ਪਾਣੀ ਦੀ ਇੱਕ ਵੱਡੀ ਸਕਰੀਨ ਬਣਦੀ ਹੈ, ਜਿਸ ਸਕਰੀਨ 'ਤੇ ਲੇਜ਼ਰ ਏਜਰਾਈ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਦਿਖਾਇਆ ਜਾਂਦਾ ਹੈ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ, ਠੀਕ 8:10 'ਤੇ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਵਿਖੇ ਪਹੁੰਚ ਕੇ ਗੁਰੂ ਸਾਹਿਬਾਨ ਜੀ ਦਾ ਇਤਿਹਾਸ ਵੇਖ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

Ave Maria.

Oh,

मिटा है कमाने

ਸਤਿ ਸ਼੍ਰੀ ਅਕਾਲ।

ओंकार सत्संग चौथा असन मंत्र चौथा

Thank you.

0: ਜੋ ਮਰ ਜਾਵੇ ਸੱਚਾ ਚੱਚ ਮਹੱਲਾ ਪਹਿਲਾ
1: ਵੱਡੀ ਵਡਿਆਈ ਜਾ ਵੱਡਾ ਨਾਓ ਵੱਡੀ ਵਡਿਆਈ ਜਾ ਸੱਜਣਿਆਓ ਵੱਡੀ ਵਡਿਆਈ ਜਾ ਨੇ ਚਲਤਾਓ।

ਵਿਸਮਾਤ ਪਾਉਣ ਵਿਸਮਾਤ ਪਾਣੀ ਵਿਸਮਾਤ ਅਗਨੀ ਖੜੇ ਵਟਾਣ ਵਿਸਮਾਤ ਧਰਤੀ ਵਿਸਮਾਤ ਖਾਣੇ ਵਿਸਮਾਤ ਸਾਜਾ ਪਾਣੀ ਵਿਸਮਾਤ ਸੰਯੋਗ ਵਿਸਮਾਤ ਯੋਗ ਵਿਸਮਾਤ ਭੁੱਖ ਵਿਸਮਾਤ ਭੋਗ ਵਿਸਮਾਤ ਸਿਫ ਵਿਸਮਾਤ ਸਾਰਾ ਵਿਸਮਾਤ ਉਜੜ ਵਿਸਮਾਤ।

ਭੈਵੇਂ ਚੋਨ ਮਸਲਾ ਭੈਵੇਂ ਚਲੇ ਲਖਤਰੀਆ ਭੈਵੇਂ ਚਲੇ ਚੜੇ ਵਿਗਾਰ ਭੈਵੇਂ ਧਰਤੀ ਤੱਬੀ ਭਾ ਭੈਵੇਂ ਚੰਦ ਸਿਰ ਸਿਰ ਭਾਰ ਭੈਵੇਂ ਚਲਾ ਜਾ ਧਰਮ ਦੁਆਰ ਭੈਵੇਂ ਸੂਰਜ ਭੈਵੇਂ ਚੰਦ ਗਗਨ ਚਲਤਨਾਥ ਭੈਵੇਂ ਸਿੰਧੂ ਸਨਮਾਦ ਭੈਵੇਂ ਜਾੜਾ।

ਗ੍ਰਹਿ ਜੇ ਆਪਣੀ ਤਨ ਤੇ ਸਤਿਗੁਰ ਪਾਇਆ ਇਹੋ ਜਿਹੋ ਪਾਤੇ ਜਨਮ ਭਰਮੇ ਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਿੜਦਾਤਾ ਕੋ ਨਹੀਂ ਸਭ ਸੁਣੀਓ ਲੋਕ ਸੁਭਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚ

Hamishya,

0: ਬੇਬੇ ਸਿਮਰ ਜਾ ਰਿਹਾ ਸਤਿਗੁਰੂ ਹੈ ਬੋਥਾ ਗੁਰ ਲੈ ਕੇ ਨਾ ਵਿਚਾਰਿਆ ਕਰ ਕਿਰਪਾ ਪਾਰ ਉਤਾਰਿਆ ਕਰ ਕਿਰਪਾ ਪਾਰ ਉਤਾਰਿਆ
1: ਜਿਨੀ ਐਸਾ ਹਰ

ਸਿਮਰਨ ਸਰਾਇਰਾ ਆਦਿ ਕਥ ਵਿੱਚ ਉਹ ਜਾਵੇ ਆਸਕਰ ਜਾਇਨ ਰਸ ਕਿਤ ਫਲ ਫਕੇ ਫੁੱਲ ਪਕ ਪਕੇ ਕਾਮਨਾ ਵਿਪਤ ਮਿਠ ਦੇਵੇ ਨਾਨਕ ਗੁਣ ਚੰਗਿਆਈਆਂ ਤਤ।

ਸੱਚਾ ਕੇ ਰੱਖਿਆ ਕੋਈ ਨਾ ਪਿਟਿਓ ਜਾਏ ਸੱਚਾ ਕੇ ਜੇ ਲੱਗਾ ਪ੍ਰੰਸ ਕਹਤੀ ਜਾਏ ਸੱਚਾ ਕਿਸ ਲੱਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸਨ ਸਰ ਦੇਵਤਾ ਪੰਜਵਾਂ ਪਾਇਆ ਕਿਰਤ ਤਾਂ ਹਵਾ ਪਾ ਕਵਿਤ ਪਾ।